ਬੜੀ ਜਿੱਥੇ ਵੀ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ, ਜਿਤ ਕੀਤਾ ਪਾਈਏ ਆਪਣਾ ਸਾ ਘਾਲ ਬਰੀ ਕਿਉਂ ਘਾਲੀਐ, ਮੰਦਾ ਮੂਲ ਕੀਤੇ ਤੇ ਲੰਮੀ ਨਜ਼ਰ ਨਿਹਾਲੀਐ।

ਬੜੀ ਚਾਕਰ ਲੱਗੇ ਚਾਕਰੀ ਦੇ ਚੱਲੇ ਖਸਮੇ ਭਾਏ ਹੁਰਮਤੀ ਸੁਣੋ ਅਗਲੀ ਹੋਵੇ ਜੋ ਵੀ ਦੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰ ਤੇ ਅੰਦਰ ਪਾਏ ਵਜੋ ਗਵਾਏ ਅਗਲਾ ਮੋਏ ਮੋ ਭਾਣਾ ਖਾਏ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸ਼ਾਬਾਸ਼ ਨਾਨਕ ਹੁਕਮ ਨਾ ਚੱਲਈ।

0: ਆਪਸ ਤੇ ਜੋ ਪਾਈਏ ਨਾਨਕ ਸਾਗਰ ਮਾਤ ਸਾਹਿਬ ਦੁਥੇ ਜੋ ਮਿਲੇ ਮਹੱਲਾ ਦੂਜਾ
1: ਇੱਕ ਨਹੀਂ ਚਾਕਰੀ ਜਿਤ ਭਾਉ ਕਸਮ ਨ ਜਾਏ ਨਾਨਕ ਸੇਵਕ ਕਾਂਡੀਆ ਜਸਤੀ।

ਔੜੀ ਨਾਨਕਲ ਤਨਾ ਜਾਪਨੀ ਹਰਦਾ ਕੇ ਭਾਰਾ ਵਾਰ ਆਪ ਕਰਾਏ ਸਾਖਤੀ ਬਰਾਬ ਕਰਾਏ ਮਾਰਕ ਇੱਕ ਨਗਲੀ ਜੰਜੀਰ ਆਂਕ ਤੁਰੀ ਚੜ੍ਹੈ ਵਿਸ਼ਿਆਰ ਆਪ ਕਰਾਏ ਕਰੇ ਆਪ ਹਾਂ ਕੈਸਿਓ ਕਰੀ ਪੁਕਾਰ ਨਾਨਕ ਕਰਨਾ ਜਿਨ ਕੀ ਆਪ।

बिन से बाप घने रे पैसे पड़े त मगर

ਚਾਰ ਦੀ ਗਲਾ ਰੱਖਣੀ ਸੱਚੇ ਪਾਤਸ਼ਾਹ।

ਜਨਮ ਦਿੰਦੇ ਖੁਸ਼ੀਆਂ ਵਜਾਉ। ਸਰਦਾਰ ਪ੍ਰਭਜੋਤ ਸਿੰਘ ਰਾਮਗੜੀਆ 200 ਰੁਪਏ ਆਦਰ ਕਰਦੇ, ਦੀਰਘ ਆਯੂ ਦੇ ਅਰੋਗਤਾ ਬਖਸ਼ਣੀ। ਸਰਦਾਰ ਰਤਨ ਸਿੰਘ ਅਮਰ ਸਿੰਘ

ਪ੍ਰਕਾਰ ਸਰਦਾਰ ਕਰਨਪਾਲ ਸਿੰਘ ਜੀ ਮਾਨ ਲੰਗਰ ਵਾਲੇ 300 ਰੁਪਏ ਆਦਰ ਕਰਦੇ ਦੇਹ ਰੋਗਤਾ ਬਖਸ਼ਣੀ, ਪਰਿਵਾਰ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਰੱਖਣੀ, ਆਤਮਕ ਸ਼ਾਂਤੀ ਲਈ ਸਵਰਗ ਵਾਸੀ ਅਮਰਜੀਤ ਸਿੰਘ ਜੀ

ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਚ ਭੇਟਾਵਾਂ ਹਾਜ਼ਰ ਹੋਈਆਂ ਹਨ, ਉਹਨਾਂ ਸੰਗਤਾਂ ਨੂੰ ਸਿਰੇ ਪਾਪ ਦੀ ਬਖਸ਼ਿਸ਼ ਹੋਊਗੀ, ਸਿਰੇ ਪਾਪ ਲਾ ਕੇ ਖੁਸ਼ੀਆਂ ਪ੍ਰਾਪਤ ਕਰੋ ਜੀ।

ਪਿਆ ਵਣ ਛਕਿਆ ਤਰਮੇ ਤਸੀਸ ਦਿੱਤੇ ਸਿੱਖੀ ਸਿਦਕ ਨਹੀਂ ਆ ਰਿਹਾ ਤਿਨਾ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਵੇ ਬੁਲਾਰੇ। ਸਲੋਕ ਮਹਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਿਸਾ ਅਗਾ ਨਾਨਕਾ।

ਥੰਮ ਜੀ ਨਨਕਾਣੇ ਦੀ ਕਰਤਾਰਪੁਰ ਦੀ ਸ਼੍ਰੀ ਬਾਬੇ ਨਾਨਕੜੇਵਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਦੀ ਕੀਰਤਪੁਰ ਦੀ ਪਾਤਾਲ

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬਾਂ ਸਹਿਨ ਜੁਗਤ ਤਖਤ ਸੱਚ ਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ ਸਤ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੁਲਾਰੇ ਬੋਲੋ।

ਜੋ ਕਮਾਫ ਕਰਨੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ, ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਯਾਤਰਾ ਸਫਲੀ ਕਰਨੀ, ਸਿੱਖ ਪੜਦੇ

ਪਰਮ ਸਨਮਾਨ ਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਵਡਭਾਗੀ ਹੋ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰਾਂ ਦੇ ਪਾਵਨ ਦਰਬਾਰ ਦੀ ਨਿੱਤ ਦੀ ਮਰਿਆਦਾ ਦੇ ਅਨੁਸਾਰ ਸਮਾਂ ਹੈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਣਾਂ ਵਿਖੇ ਹਾਜ਼ਰੀਆਂ ਭਰ ਕੇ ਆਤਮਿਕ ਲਾਭ ਪ੍ਰਾਪਤ ਕਰਨੇ ਦਾ ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਣਾਂ ਦਾ ਧਿਆਨ ਧਰਦਿਆਂ ਲਾਭ ਪ੍ਰਾਪਤ ਕਰੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ

0: ਧਾਰ ਜਗ ਮਹਿ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਧੰਨ ਸਤਿਗੁਰੂ ਗੁਰਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਕਰੋੜਾਂ ਬ੍ਰਹਿਮੰਡਾਂ ਦੇ ਮਾਲਕ, ਜਗਤ ਜਲੰਦੇ ਦੇ ਉਧਾਰ ਵਾਸਤੇ ਧਰਤੀ ਦੇ ਉੱਪਰ ਪ੍ਰਗਟ ਹੋਏ ਨੇ। ਨਾਮ ਦਾ ਛੱਟਾ ਚਾਰੇ ਕੁੰਟਾਂ ਦੇ ਵਿੱਚ ਦੇ ਕਰਕੇ, ਬਾਬੇ ਤਾਰੇ ਚਾਰ ਚੱਕ, ਨੌਖੰਡ ਪ੍ਰਿਥਵੀ ਸੱਚਾ ਢੋਵਾ, ਗੁਰਮੁਖ ਕਲ ਵਿੱਚ ਪ੍ਰਗਟ ਹੋਵਾ। ਐਸੇ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਰੀ ਪ੍ਰਿਥਵੀ ਦੇ ਉੱਪਰ ਵਿਚਰ ਕਰਕੇ ਜੀਵਾਂ ਨੂੰ ਨਾਮ ਦਾ ਉਪਦੇਸ਼ ਦੇ ਕੇ ਰਾਵੀ ਦਰਿਆ ਦੇ ਕਿਨਾਰੇ ਤੇ ਕਰਤਾਰਪੁਰ ਸਾਹਿਬ ਨਗਰ ਕਰਤਾਰ ਦੇ ਪਰਮੇਸ਼ਰ ਜੀ ਦੇ ਨਾਮ ਤੇ ਵਸਾਉਂਦੇ ਨੇ। ਉੱਥੇ ਫਿਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਕੌਤਕ ਰਚਾਇਆ ਹੈ, ਪਹਿਨ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਅਵਤਾਰਾ। ਇਸ ਪ੍ਰਕਾਰ ਦੁਨਿਆਵੀ ਕੱਪੜੇ ਪਹਿਨ ਕਰਕੇ ਧਰਮ ਦੀ ਕਿਰਤ ਖੇਤੀਬਾਹੀ ਕਰਦੇ ਅਤੇ ਨਾਮ ਬਾਣੀ ਦਾ ਉਪਦੇਸ਼ ਸੰਗਤਾਂ ਦੇ ਤਾਂ ਹੀ ਦਿੰਦੇ ਨੇ ਅਤੇ ਕਰਤਾਰਪੁਰ ਸਾਹਿਬ ਵਿਖੇ ਜੁੜੀਆਂ ਹੋਈਆਂ ਸੰਗਤਾਂ ਨੇ ਆਪ ਜੀਆਂ ਦੇ ਚਰਣਾਂ ਵਿਖੇ ਬੇਨਤੀ ਕੀਤੀ, ਹੇ ਸੱਚੇ ਪਾਤਸ਼ਾਹ ਗੁਰਦੇਵ ਪਿਤਾ ਜੀ, ਮਹਾਰਾਜ ਸੱਚੇ ਪਾਤਸ਼ਾਹ ਜੀ, ਜਿੰਨੀ ਕੁ ਦੁਨੀਆ, ਜਿੰਨੀ ਕੁ ਖਲਕਤ, ਜਿੰਨੀ ਕੁ ਲੋਕਾਈ ਨਜ਼ਰ ਆਉਂਦੀ ਹੈ ਨਾ, ਸਾਰੀ ਦੁੱਖਾਂ ਦੇ ਵਿੱਚ ਗ੍ਰਸੀ ਹੋਈ ਹੀ ਨਜ਼ਰ ਆਉਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ, ਕਿਰਪਾਲਤਾ ਕਰਕੇ ਦੱਸੋ, ਇਹ ਦੁਨੀਆ ਨੂੰ, ਲੋਕਾਈ ਨੂੰ, ਸਰਬਤ ਸ੍ਰਿਸ਼ਟੀ ਨੂੰ ਇਹ ਦੁੱਖ ਕਿਉਂ ਵਿਆਪਦੇ ਨੇ, ਕਿਉਂ ਦੁੱਖ ਲੱਗੇ ਹੋਏ ਨੇ? ਤਾਂ ਸਤਿਗੁਰੂ ਸੱਚੇ ਪਾਤਸ਼ਾਹ ਗੁਰਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਬਚਨ ਕਰਦੇ ਨੇ, ਸਾਰਗ ਮਹੱਲਾ ਪਹਿਲਾ। ਸਾਰਗ ਰਾਗ ਹੈ, ਮਹੱਲਾ ਦਾ ਅਰਥ ਹੈ ਪਾਤਸ਼ਾਹ। ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ,
1: ਹਰ ਬਿਨ ਕਿਉਂ ਰਹੀਐ ਦੁੱਖ ਵਿਆਪੈ।
0: ਭਾਈ ਇਹ ਨਿਯਮ ਸਮਝ ਲਓ, ਇਹ ਸਿਧਾਂਤ ਸਮਝ ਲਓ, ਬੰਦਗੀ ਤੋਂ ਬਿਨਾਂ ਕਦੇ ਵੀ ਕਿਸੇ ਨੂੰ ਸੁੱਖ ਪ੍ਰਾਪਤ ਨਹੀਂ ਹੁੰਦਾ। ਹਰ ਬਿਨ ਕਿਉਂ ਰਹੀਐ, ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਬਿਨਾਂ ਸੁਖੀ ਕਿਵੇਂ ਰਿਹਾ ਜਾ ਸਕਦਾ ਹੈ? ਸੁੱਖ ਤਾਂ ਮਿਲਣੇ ਹੀ ਵਾਹਿਗੁਰੂ ਜੀ ਦੇ ਪਾਸੋਂ ਨੇ, ਅਤੇ ਜਿਸ ਨੇ ਵਾਹਿਗੁਰੂ ਜੀ ਦੀ ਬੰਦਗੀ ਦਾ ਤਿਆਗ ਕਰ ਦਿੱਤਾ, ਦੁੱਖ ਵਿਆਪੈ, ਉਹਨਾਂ ਨੂੰ ਸੰਸਾਰ ਦੇ ਅੰਦਰ ਵੀ ਸਰਬਤ ਦੁੱਖ ਵਿਆਪਦੇ ਨੇ। ਸਰੀਰ ਦੇ ਦੁੱਖ ਵਿਆਪਦੇ ਨੇ, ਮਾਨਸਿਕ ਦੁੱਖ ਵਿਆਪਦੇ ਨੇ, ਅਵਿਦਿਆ ਦੀਆਂ ਪੀੜਾਂ, ਹਉਮੈ ਦੀਆਂ ਪੀੜਾਂ ਛੱਡਦੀਆਂ ਨਹੀਂ, ਆਦੀਆਂ ਵਿਆਦੀਆਂ ਉਪਾਧੀਆਂ ਦੇ ਦੁੱਖ ਵਿਆਪਦੇ ਨੇ, ਰਜੋਗੁਣ ਤਮੋਗੁਣ ਸਤੋਗੁਣ ਮਾਇਆ ਦੇ ਤਿੰਨਾਂ ਗੁਣਾਂ ਦੇ ਤਿੰਨਾਂ ਨੂੰ ਦੁੱਖ ਵਿਆਪਦੇ ਨੇ। ਫਿਰ ਦੁੱਖ ਵਿਆਪੈ, ਜਦੋਂ ਸਰੀਰ ਦੀ ਆਰਬਲਾ ਪੂਰੀ ਹੋ ਜਾਂਦੀ ਹੈ ਨਾ, ਉਪਰੰਤ ਜਨਮ ਅਤੇ ਮਰਨ ਦੇ 84 ਲੱਖ ਜੂਨੀਆਂ ਦੇ ਗੇੜਿਆਂ ਦੇ ਬਹੁਤੇ ਹੀ ਦੁੱਖ ਤਿੰਨਾਂ ਨੂੰ

0: ਇਹਨਾਂ ਦੀ ਕਲਿਆਣ ਕਿਉਂ ਨਹੀਂ ਹੋ ਜਾਂਦੀ? ਹਜ਼ੂਰ ਫਰਮਾਉਂਦੇ ਨੇ, ਰਸਨਾ ਦੇ ਨਾਲ ਨਾਮ ਤੇ ਜਪਦੇ ਨਹੀਂ। ਜੇ ਸਿਮਰਨ ਕਰਨ, ਭਜਨ ਕਰਨ, ਬੰਦਗੀ ਕਰਨ, ਵਾਹਿਗੁਰੂ ਜੀ ਦਾ ਭਜਨ ਕਰਨ, ਜ਼ਰੂਰ ਮੁਕਤ ਹੋ ਜਾਣ। ਪਰ ਜਿਹੜੀ ਜਿਹਵਾ ਰਸਨਾ ਜ਼ੁਬਾਨ ਹੈ ਨਾ, ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਦੇ ਸਵਾਦ ਤੋਂ ਬਿਨਾਂ, ਰਸ ਤੋਂ ਬਿਨਾਂ ਫਿੱਕੀ ਹੋ ਰਹੀ ਹੈ। ਸਾਦ ਦਾ ਅਰਥ ਹੈ ਸਵਾਦ, ਕਹਿਣਾ ਕਰੀਏ ਰਸ। ਇਹ ਜੀਵਾਂ ਦੀ ਜਿਹੜੀ ਜਿਹਵਾ ਰਸਨਾ ਜ਼ੁਬਾਨ ਹੈ, ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਦੇ ਮਿੱਠੇ ਰਸ ਨੂੰ ਤੇ ਚੱਖਦੀ ਨਹੀਂ ਤੇ ਫਿੱਕੀ ਫਿੱਕੀ ਹੋ ਰਹੀ ਹੈ। ਫਿੱਕੀ ਫਿੱਕੀ ਬਾਣੀ ਬੋਲਦੀ ਹੈ, ਫਿੱਕੇ ਬਚਨਾਂ ਨੂੰ ਬੋਲਦੇ ਨੇ। ਇਸ ਪ੍ਰਕਾਰ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀਆਂ ਨੇ ਆਸਾ ਜੀ ਦੀ ਵਾਰ ਦੇ ਅੰਦਰ ਵੀ ਬਚਨ ਕੀਤੇ ਨੇ ਨਾ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਇਸ ਪ੍ਰਕਾਰ ਫਿੱਕਾ ਬੋਲਣੇ ਕਰਕੇ ਤਨ ਅਤੇ ਮਨ ਵੀ ਫਿੱਕਾ ਬੇਰਸੀ ਵਾਲਾ ਹੋ ਰਿਹਾ, ਅਤੇ ਫਿੱਕੇ ਬਚਨਾਂ ਨੂੰ ਬੋਲਣੇ ਕਰਕੇ ਰਸ ਬਿਨ ਵਾਹਿਗੁਰੂ ਜੀ ਦੇ ਨਾਮ ਰਸ ਤੋਂ ਇਹ ਜਿਹੜੇ ਜੀਵ ਨੇ ਹੀਣੇ ਹੀ ਹੋ ਰਹੇ, ਖਾਲੀ ਸਖਣੇ ਹੋ ਰਹੇ ਹਨ।
1: ਬਿਨ ਪ੍ਰਭ ਕਾਲ ਸੰਤਾਪ।
0: ਭਾਈ ਇਹ ਕਾਰਨ ਹੈ ਜੀਵਾਂ ਨੂੰ ਕਾਲ ਵਿਆਪਣ ਦਾ। ਜਿਹੜੇ ਜੀਵ ਨੇ ਬਿਨ ਪ੍ਰਭ, ਪ੍ਰਭੂ ਜੀ ਦੀ, ਪਰਮੇਸ਼ਰ ਜੀ ਦੀ ਬੰਦਗੀ ਤੋਂ ਬਿਨਾਂ ਨੇ, ਹੀਣੇ ਹਨ, ਖਾਲੀ ਹਨ। ਅਤੇ ਜਿਹੜੇ ਬੰਦਗੀ ਤੋਂ ਹੀਣੇ ਨੇ ਨਾ, ਉਹਨਾਂ ਨੂੰ ਕਾਲ ਸੰਤਾਪ ਹੈ, ਤਾਪ ਦੇ ਸਹਿਤ ਕਰਦਾ ਹੈ। ਕਾਲ ਤਿੰਨਾਂ ਦੇ ਤਾਈਂ ਅਤਿਅੰਤ ਦੁੱਖ ਦਿੰਦਾ ਹੈ। ਜੀਓ
1: ਰਹਾਓ
0: ਵਿਸ਼ਰਾਮ ਦੇ ਕਰਕੇ ਗੁਰੂ ਸਾਹਿਬ

0: ਨਿੱਜੀ ਜੀਵਨ ਵੀ ਐਸੇ ਹੋ ਰਹੇ ਨੇ, ਪਦਾਰਥਾਂ ਦੀ ਇੱਛਾ ਬਹੁਤੀ ਬਣੀ ਰਹਿੰਦੀ ਏ ਅਤੇ ਲੋਭ ਮਨ ਦੇ ਵਿੱਚੋਂ ਜਾਂਦਾ ਨਹੀਂ। ਭੁੱਖ ਬਣੀ ਰਹਿੰਦੀ ਏ, ਇਹ ਵੀ ਪਦਾਰਥ ਇਕੱਠੇ ਕਰ ਲਈਏ, ਉਹ ਵੀ ਪਦਾਰਥ ਇਕੱਠੇ ਕਰ ਲਈਏ। ਇਸੇ ਪ੍ਰਕਾਰ ਮਾਇਆ ਦੀ ਪ੍ਰਾਪਤੀ ਦੀ ਤ੍ਰਿਸ਼ਨਾ ਚਾਹਤ ਲੱਗੀ ਰਹਿੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਪਦਾਰਥਾਂ ਦੀ ਭੁੱਖ ਅਤੇ ਪਦਾਰਥਾਂ ਮਾਇਆ ਦੀ ਪ੍ਰਾਪਤੀ ਦੀ ਜਿਹੜੀ ਇੱਛਾ ਪਿਆਸ, ਇਹ ਕਿਵੇਂ ਸ਼ਾਂਤ ਹੋਵੇ? ਅਤੇ ਹਜ਼ੂਰ ਫਰਮਾਉਂਦੇ ਨੇ, ਜਬ ਲੱਗ ਦਰਸਨਾ ਪਰਸੈ ਪ੍ਰੀਤਮ। ਪ੍ਰੀਤਮ ਜੋ ਪਰਮ ਪ੍ਰੇਮ ਦੇ ਆਸਪਦ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ, ਜੋ ਪ੍ਰੀਤਮ ਪ੍ਰਿਯਤਮ ਪਿਆਰੇ ਤੋਂ ਪਿਆਰੇ ਅਤਿਅੰਤ ਪਿਆਰੇ ਨੇ, ਜਦੋਂ ਤੱਕ ਜੀਵ ਇਸ ਪ੍ਰੀਤਮ ਜੀ ਦੇ ਦਰਸ਼ਨਾਂ ਨੂੰ ਪਰਸੈ ਪ੍ਰਾਪਤ ਨਹੀਂ ਕਰਦਾ, ਜਦੋਂ ਤੱਕ ਦਰਸ਼ਨਾਂ ਨੂੰ ਪਰਸੈ ਦਰਸ਼ਨਾਂ ਦੇ ਵਿੱਚ ਮਿਲਦਾ ਨਹੀਂ, ਜਦੋਂ ਤੱਕ ਦਰਸੈ ਦਰਸ਼ਨ ਦਰਸ ਨਾ ਪਰਸੈ ਦਰਸ਼ਨ ਨਹੀਂ ਕਰਦਾ। ਅਤੇ ਪਰਸੈ ਦਾ ਅਰਥ ਹੈ ਪਰਸਣਾ, ਪਰਸੈ ਦਾ ਅਰਥ ਹੈ ਸਪਰਸ਼ ਕਰਨਾ। ਜਦੋਂ ਤੱਕ ਪ੍ਰੀਤਮ ਜੀ ਦੇ ਚਰਨਾਂ ਨੂੰ ਸਪਰਸ਼ ਨਹੀਂ ਕਰਦਾ, ਜਦੋਂ ਤੱਕ ਪ੍ਰੀਤਮ ਜੀ ਦੇ ਦਰਸ਼ਨਾਂ ਨੂੰ ਨਹੀਂ ਕਰਦਾ ਹੈ,
1: ਤਬ ਲੱਗ ਭੁੱਖ ਪਿਆਸੀ,
0: ਉਦੋਂ ਤੱਕ ਮਨ ਨੂੰ ਤ੍ਰਿਪਤੀ ਆਉਂਦੀ ਨਹੀਂ, ਕਿਉਂਕਿ ਸੰਤੋਖ ਨਹੀਂ ਆਉਂਦਾ। ਬਿਨਾਂ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਜਦੋਂ ਤੱਕ ਦਰਸ਼ਨ ਨਹੀਂ ਕਰਦਾ ਉਦੋਂ ਤੱਕ ਸੰਤੋਖ ਨਹੀਂ ਆਉਂਦਾ, ਅਤੇ ਜਦੋਂ ਤੱਕ ਮਨ ਨੂੰ ਸੰਤੋਖ ਨਹੀਂ ਨਾ ਆਉਂਦਾ, ਤਬ ਲੱਗ ਉਦੋਂ ਤੱਕ ਭੁੱਖ, ਪਦਾਰਥਾਂ ਨੂੰ ਇਕੱਠੇ ਕਰਨ ਦੀ ਭੁੱਖ ਲੱਗੀ ਰਹਿੰਦੀ ਏ। ਦੁਨੀਆਂ ਦੇ ਵਿੱਚ ਸੁੱਖ ਮਾਣਨ ਦੀ ਭੁੱਖ ਲੱਗੀ ਰਹਿੰਦੀ ਏ, ਸਵਰਗ ਦੇ ਪਦਾਰਥਾਂ ਦੀ ਭੁੱਖ ਲੱਗੀ ਰਹਿੰਦੀ ਏ, ਅਤੇ ਮਾਇਆ ਨੂੰ ਇਕੱਤਰ ਕਰਨੇ ਦੀ ਪਿਆਸੀ, ਇਹ ਜਿਹੜੀ ਜੀਵ ਦੀ ਦੇਹੀ ਅਥਵਾ ਬੁੱਧੀ ਪਿਆਸੀ ਹੋ ਰਹੀ ਹੈ, ਬਹੁਤੀ ਚਾਹਤ ਦੇ ਸਹਿਤ, ਬਹੁਤੀ ਉਮੰਗ ਦੇ ਸਹਿਤ ਹੋ ਰਹੀ ਹੈ। ਜਦੋਂ ਵਾਹਿਗੁਰੂ ਜੀ ਦੇ ਦੀਦਾਰ ਕਰ ਲਵੇਗਾ ਨਾ ਜੀਵ, ਫਿਰ ਮਾਇਆ ਨੂੰ ਇਕੱਤਰ ਕਰਨੇ ਦੀ ਪਿਆਸ ਬੁੱਝ ਜਾਵੇਗੀ। ਇਸੇ ਪ੍ਰਕਾਰ ਤ੍ਰਿਸ਼ਨਾ ਬੁਝੈ ਹਰ ਕੈ ਨਾਮ, ਮਹਾਂ ਸੰਤੋਖ ਹੋਵੇ ਗੁਰਬਚਨੀ, ਪ੍ਰਭ ਸਿਉ ਲਾਗੈ ਪੂਰਨ ਧਿਆਨ। ਜਿਹੜੀ ਤ੍ਰਿਸ਼ਨਾ ਦੀ ਪਿਆਸ ਲੱਗ ਰਹੀ ਹੈ ਮਾਇਆ ਇਕੱਤਰ ਕਰਨੇ ਦੀ, ਇਹ ਵੀ ਸ਼ਾਂਤ ਹੋ ਜਾਵੇਗੀ, ਫਿਰ ਸੰਤੋਖ ਵਾਲਾ ਇਹ ਜੀਵ ਹੋ ਜਾਵੇਗਾ।
1: ਦਰਸ਼ਨ ਦੇਖਤ ਹੀ ਮਨ ਮੰਨਿਆ,
0: ਜਿਸ ਕਿਸੇ ਦਾ ਮਨ ਮੰਨਿਆ, ਵਾਹਿਗੁਰੂ ਜੀ ਦੇ ਦਰਸ਼ਨ ਕਰਕੇ ਹੀ ਮਨ ਮੰਨਿਆ ਹੈ, ਭਤੀਜਿਆ ਹੈ, ਸੰਤੋਖ ਦੇ ਸਹਿਤ ਹੋਇਆ ਹੈ, ਭਰੋਸੇ ਦੇ ਸਹਿਤ ਹੋਇਆ ਹੈ। ਧਰੂਵ ਭਗਤ ਜੀ ਨੂੰ ਭਗਵਾਨ ਜੀ ਨੇ ਕਿਹਾ ਨਾ ਕੁਛ ਮੰਗ ਲੈ, ਤੇ ਕਿਹਾ ਭਗਵਾਨ ਜੀ ਤੁਹਾਡੇ ਦਰਸ਼ਨ ਕਰਕੇ ਤ੍ਰਿਪਤ ਹੋ ਗਏ ਆ, ਕਿਸੇ ਵਸਤੂ ਦੀ ਇੱਛਾ ਹੀ ਨਹੀਂ। ਇਸ ਪ੍ਰਕਾਰ ਸਾਧ ਸੰਗਤ ਜੀ ਦਰਸ਼ਨ ਦੇਖਤ ਹੀ ਮਨ ਮੰਨਿਆ, ਜਿਨ੍ਹਾਂ ਕਿਨਾਂ ਦਾ ਮਨ ਮੰਨਿਆ ਲੋਭ ਅਤੇ ਤ੍ਰਿਸ਼ਨਾ ਨੂੰ ਛੱਡ ਕੇ ਸੰਤੋਖ ਦੇ ਸਹਿਤ ਹੋਇਆ ਹੈ, ਉਹ ਦਰਸ਼ਨਾਂ ਨੂੰ ਪ੍ਰਾਪਤ ਕਰਕੇ ਹੀ ਹੋਇਆ ਮੰਨਿਆ ਹੈ।
1: ਜਲ ਰਸ ਕਮਲ ਬਿਗਾਸੀ,
0: ਮਹਾਰਾਜ ਦਰਸ਼ਨ ਕਰਕੇ ਕਿਵੇਂ ਮਨ ਤਿੰਨਾਂ ਦਾ ਤ੍ਰਿਪਤ ਹੋ ਜਾਂਦਾ ਹੈ? ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਜਿਵੇਂ ਜਲ ਰਸ, ਜਲ ਦੇ ਨਾਲ ਪਿਆਰ ਹੈ ਨਾ ਕਮਲ ਦਾ, ਤੇ ਕਮਲ ਦੇ ਵਿੱਚ ਜਿਹੜਾ ਜਲ ਦੇ ਵਿੱਚ ਜਿਹੜਾ ਕਮਲ ਬਿਗਾਸੀ ਖੇਡਦਾ ਹੈ,

0: ਸੰਧੀ ਵਿਛੇਦ ਕਰੀਏ ਘਨ ਦਾ ਅਰਥ ਬੱਦਲ ਤੇ ਹਰ ਦਾ ਅਰਥ ਜਲ। ਜਦੋਂ ਬੱਦਲ ਜਲ ਦੇ ਨਾਲ ਭਰੇ ਹੋਏ ਆਉਂਦੇ ਨੇ ਫਿਰ ਝੁੱਕ ਕਰਕੇ ਗਰਜੈ ਬਰਸੈ, ਬੱਦਲ ਗਰਜਦੇ ਨੇ ਅਤੇ ਜਲ ਦੀ ਵਰਖਾ ਕਰਦੇ ਹਨ।
1: ਕੋਕਿਲ ਮੋਰ ਬੈਰਾਗੈ,
0: ਕੋਕਿਲ ਦਾ ਅਰਥ ਹੈ ਕੋਇਲਾਂ ਤੇ ਮੋਰ, ਉਸ ਵੇਲੇ ਜਿਹੜੀਆਂ ਕੋਇਲਾਂ ਨੇ ਅਤੇ ਜਿਹੜੇ ਮੋਰ ਨੇ ਨਾ, ਬੈਰਾਗੈ ਵੈਰਾਗ ਦੇ ਸਹਿਤ ਹੋ ਜਾਂਦੇ ਨੇ, ਤਿਨ੍ਹਾਂ ਦੇ ਮਨ ਦੇ ਅੰਦਰ ਵੈਰਾਗ ਆਉਂਦਾ। ਵੈਰਾਗ ਦੇ ਸਹਿਤ ਹੋਈਆਂ ਜਿਹੜੀਆਂ ਕੋਇਲਾਂ ਕੂਕਦੀਆਂ ਨੇ, ਮੋਰ ਬਬੀਹੇ ਬੋਲਦੇ ਦੇਖ ਬੱਦਲ ਕਾਲੇ, ਤੇ ਗੱਜਦੇ ਹੋਏ ਬੱਦਲਾਂ ਨੂੰ ਵੇਖ ਕਰਕੇ ਜਿਹੜੇ ਮੋਰ ਤੇ ਬਬੀਹੇ ਨੇ ਇਹ ਵੀ ਬੋਲਦੇ ਨੇ ਸਹਿਤ ਵੈਰਾਗ ਦੇ। ਇਸੇ ਪ੍ਰਕਾਰ
1: ਊਨਵ ਘਨ ਹਰ ਗਰਜੈ ਬਰਸੈ,
0: ਸਤਿਗੁਰੂ ਜੀ ਬਚਨ ਕਰਦੇ ਨੇ, ਜਿਹੜੇ ਪੂਰੇ ਸਤਿਗੁਰੂ ਜੀ ਕਿਰਪਾ ਦੇ ਬੱਦਲ ਨੇ, ਅੰਮ੍ਰਿਤ ਜਲ ਦੀ ਹਰ ਵਰਖਾ ਕਰਨੇ ਵਾਲੇ ਨੇ, ਊਨਵ ਝੁੱਕ ਕਰਕੇ ਅਰਥਾਤ ਜੀਵਾਂ ਤੇ ਪ੍ਰਸੰਨ ਹੋ ਕਰਕੇ, ਜਿਸ ਵੇਲੇ ਗਰਜੈ ਉਕਤੀਆਂ ਜੁਗਤੀਆਂ ਦੇ ਨਾਲ ਸਾਖੀਆਂ ਪ੍ਰਮਾਣਾਂ ਦੇ ਨਾਲ ਉਪਦੇਸ਼ ਦਿੰਦੇ ਨੇ, ਬਰਸੈ ਇਸ ਪ੍ਰਕਾਰ ਅੰਮ੍ਰਿਤ ਜਲ ਦੀ ਵਰਖਾ ਪੂਰੇ ਸਤਿਗੁਰੂ ਜੀ ਕਰਦੇ ਹਨ ਜੀਓ।
1: ਕੋਕਿਲ ਮੋਰ ਬੈਰਾਗ,
0: ਜਿਹੜੇ ਉੱਤਮ ਮਹਾਤਮਾ ਨੇ, ਉੱਤਮ ਜਗਿਆਸੂ ਨੇ, ਤਿੰਨਾਂ ਦੀਆਂ ਬੁੱਧੀਆਂ ਰੂਪੀ ਜਿਹੜੀਆਂ ਕੋਇਲਾਂ ਨੇ ਵੈਰਾਗ ਦੇ ਸਹਿਤ ਹੋ ਜਾਂਦੀਆਂ ਨੇ, ਉੱਤਮ ਅਧਿਕਾਰੀਆਂ ਦੇ ਮਨਾਂ ਰੂਪੀ ਜਿਹੜੇ ਮੋਰ ਨੇ ਵੈਰਾਗ ਦੇ ਸਹਿਤ ਹੋ ਜਾਂਦੇ ਹਨ ਜੀਓ।
1: ਤਰਵਰ ਬਿਰਖ ਬਿਹੰਗ ਪੁਹਿਅੰਗਮ,
0: ਜਿਸ ਪ੍ਰਕਾਰ ਤਰਵਰ, ਤਰ ਕਹੀਏ ਸ੍ਰੇਸ਼ਟ, ਵਰ ਕਹੀਏ ਸ੍ਰੇਸ਼ਟ, ਤਰ ਕਹੀਏ ਦਰਖਤ, ਜਿਹੜਾ ਕਿ ਸ੍ਰੇਸ਼ਟ ਦਰਖਤ ਮੰਨਿਆ ਜਾਂਦਾ ਹੈ ਚੰਦਨ, ਇਸੇ ਪ੍ਰਕਾਰ ਤਰਵਰ ਕਹਿਣਾ ਕਰੀਏ ਫਲਦਾਰ ਜਿਹੜੇ ਦਰਖਤ ਨੇ, ਤੇ ਬਿਰਖ ਕਹਿਣਾ ਕਰੀਏ ਜਿਹੜੇ ਸ਼ਾਨਦਾਰ ਬੂਟੇ ਆਪਣੇ ਆਪ ਉੱਗੇ ਹੋਏ ਨੇ, ਸ਼ਾਨਦਾਰ ਕਹੀਏ ਪਹਾੜਾਂ ਤੇ, ਬਰੇਤੀਆਂ ਤੇ, ਮਾਰੂ ਥਲਾਂ ਤੇ, ਖਾਲੀ ਸਥਾਨਾਂ ਤੇ ਆਪਣੇ ਆਪ ਉੱਗੇ ਹੋਏ, ਤੇ ਤਰਵਰ ਕਹਿਣਾ ਕਰੀਏ ਜਿਹੜੇ ਬਾਗਾਂ ਦੇ ਅੰਦਰ, ਬਗੀਚਿਆਂ ਦੇ ਅੰਦਰ ਫਲਦਾਰ ਬੂਟੇ ਆਪ ਲਾਏ ਜਾਂਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਜਦੋਂ ਪ੍ਰਤੱਖ ਵਰਖਾ ਹੁੰਦੀ ਹੈ ਨਾ, ਭਾਵੇਂ ਬੂਟੇ ਆਪਣੇ ਆਪ ਉੱਗੇ ਹੋਣ, ਭਾਵੇਂ ਬਾਗਾਂ ਦੇ ਵਿੱਚ ਫਲਦਾਰ ਆਪ ਲਾਏ ਹੋਣ, ਬਿਹੰਗ ਭੋਯੰਗਮ, ਉਹ ਬੂਟੇ ਖੜਾਓ ਦੇ ਸਹਿਤ ਹੁੰਦੇ ਨੇ, ਫਲ ਵਾਲੇ ਜਿਹੜੇ ਬੂਟੇ ਨੇ ਫਲਾਂ ਦੇ ਸਹਿਤ ਹੁੰਦੇ ਨੇ, ਫਲ ਰਸ ਦੇ ਨਾਲ ਭਰ ਜਾਂਦੇ ਨੇ, ਬਿਹੰਗ ਜਿਹੜੇ ਪੰਛੀ ਨੇ ਉਹ ਵੀ ਖੁਸ਼ੀ ਦੇ ਸਹਿਤ ਹੁੰਦੇ ਨੇ, ਗਰਮੀ ਮਿਟ ਜਾਂਦੀ ਹੈ, ਜਿਹੜੇ ਭੋਯੰਗਮ ਸੱਪ ਨੇ ਉਹ ਵੀ ਵਰਖਾ ਹੋਣ ਦੇ ਨਾਲ ਆਪਣੇ ਤਨ ਦੀ ਘਾਮ ਨੂੰ, ਗਰਮੀ ਨੂੰ ਦੂਰ ਕਰਦੇ ਹਨ।
1: ਘਰ ਪਿਰ ਤਨ ਸੁਹਾਗੈ,
0: ਜਿਹੜੇ ਪਤੀ ਨੇ ਉਹ ਵੀ ਘਰ ਦੇ ਵਿੱਚ ਆ ਜਾਂਦੇ ਨੇ ਵਰਖਾ ਹੁੰਦੀ ਜਾਣ ਕਰਕੇ, ਕਿਉਂਕਿ ਵਰਖਾ ਵਿੱਚ ਕੰਮ ਕਾਰ ਤੇ ਹੋਣੇ ਨਹੀਂ, ਘਰ ਦੇ ਵਿੱਚ ਮੁੜ ਆਉਂਦੇ ਨੇ, ਤੇ ਜਿਹੜੀ ਧਨ ਇਸਤਰੀ ਹੈ ਨਾ, ਪਤੀ ਦੀ ਘਰ ਵਿੱਚ ਪ੍ਰਾਪਤੀ ਹੋਣ ਦੇ ਨਾਲ ਆਨੰਦ ਦੇ ਸਹਿਤ ਹੁੰਦੀ ਹੈ। ਇਸੇ ਪ੍ਰਕਾਰ
1: ਤਰਵਰ ਬਿਰਖ ਬਿਹੰਗ ਬੁਹਿਅੰਗਮ,
0: ਸੋ ਬਿਰਖ ਕਹਿਣਾ ਕਰੀਏ ਸ਼ਾਨਦਾਰ ਬੂਟੇ ਜਿਹੜੇ ਜਗਿਆਸੂ ਨੇ, ਤੇ ਫਲਦਾਰ ਬੂਟੇ ਜਿਹੜੇ ਬ੍ਰਹਮ ਗਿਆਨੀ ਨੇ, ਗਿਆਨ ਰੂਪੀ ਫਲ ਅੰਮ੍ਰਿਤ ਨਾਮ ਰੂਪੀ ਰਸ ਦੇ ਨਾਲ ਭਰੇ ਹੋਏ ਜਿਨ੍ਹਾਂ ਨੂੰ ਲੱਗੇ ਨੇ, ਬਿਹੰਗ ਕਹਿਣਾ ਕਰੀਏ ਜੰਗਲਾਂ ਦੇ ਵਿੱਚ ਪੰਛੀਆਂ ਦੀ ਨਿਆਈ ਵਸਣ ਵਾਲੇ ਜਿਹੜੇ ਬਾਨ ਪ੍ਰਸਤੀ ਨੇ, ਭੁਯੰਗਮ ਉਹਨਾਂ ਸਾਰਿਆਂ ਦੇ ਜਿਹੜੇ ਮਨ ਨੇ ਨਾ, ਭੁਯੰਗਮ ਸੱਪ ਦੇ ਵਾਂਗੂ ਪ੍ਰੀਤੀ ਕਰਨੇ ਵਾਲੇ ਹੋ ਜਾਂਦੇ ਨੇ। ਜਿਸ ਪ੍ਰਕਾਰ ਤਰਵਰ ਸ੍ਰੇਸ਼ਟ ਦਰਖਤ ਹੋਇਆ ਕਰਦਾ ਚੰਦਨ ਦਾ, ਭੁਯੰਗਮ ਜਿਹੜੇ ਸੱਪ ਨੇ ਉਸ ਨੂੰ ਕੁੰਡਲ ਮਾਰ ਕੇ, ਲਪੇਟੇ ਮਾਰ ਕੇ ਬੈਠੇ ਰਹਿੰਦੇ ਨੇ, ਉਹਨਾਂ ਦੀ ਪ੍ਰੀਤੀ ਬਹੁਤੀ ਚੰਦਨ ਦੇ ਨਾਲ ਹੁੰਦੀ ਹੈ, ਕਿਉਂਕਿ ਸੱਪ ਆਪਣੇ ਹੀ ਜ਼ਹਿਰ ਕਰਕੇ ਦੁਖੀ ਹੁੰਦੇ, ਸੜਦੇ, ਕ੍ਰਿਜਦੇ ਨੇ, ਤੇ ਜਦੋਂ ਚੰਦਨ ਨੂੰ ਕੁੰਡਲ ਮਾਰ ਕੇ, ਲਪੇਟਾ ਮਾਰ ਕੇ ਬੈਠਦੇ ਨੇ, ਚੰਦਨ ਦੀ ਠੰਡਕ ਦੇ ਨਾਲ ਉਹਨਾਂ ਦੇ ਜ਼ਹਿਰ ਦੀ ਸ਼ਾਂਤੀ ਹੁੰਦੀ ਹੈ, ਤੇ ਤਿੰਨਾਂ ਦਾ ਫਿਰ ਬਹੁਤਾ ਪਿਆਰ ਚੰਦਨ ਦੇ ਨਾਲ ਲੱਗਦਾ ਹੈ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਬਚਨ ਕਰਦੇ ਨੇ ਨਾ, ਇਹ ਜਿਹੜਾ ਮਨ ਰੂਪੀ ਭੁਯੰਗ ਸੱਪ ਹੈ, ਇਹ ਨਾਮ ਰੂਪੀ ਚੰਦਨ ਨੂੰ ਕੁੰਡਲ ਮਾਰ ਕੇ ਬੈਠਾ ਹੋਇਆ ਕਿਸੇ ਹੋਰ ਮਨਾਉਤ ਨੂੰ ਮੰਨਦਾ ਹੀ ਨਹੀਂ। ਕਬੀਰ ਬਿਰਹ ਹੈ ਭੁਯੰਗਮ ਮਨ ਬਸੈ, ਮੰਤ ਨਾ ਮਾਨੈ ਕੋਇ, ਰਾਮ ਬਿਯੋਗੀ ਨਾ ਜੀਐ, ਜੀਐ ਤਾਂ ਬਵਰਾ ਹੋਏ। ਇਸ ਪ੍ਰਕਾਰ ਸਤਿਗੁਰੂ ਜੀ ਬਚਨ ਕਰਦੇ ਨੇ, ਉਹਨਾਂ ਦੇ ਮਨ ਦੇ ਅੰਦਰ ਜਿਹੜਾ ਵਧਿਆ ਹੋਇਆ ਪ੍ਰੇਮ ਹੈ ਇਹ ਸਰਪ ਦੀ ਨਿਆਈ ਹੈ, ਨਾਮ ਰੂਪੀ ਚੰਦਨ ਨੂੰ ਕੁੰਡਲ ਮਾਰ ਕੇ ਰੱਖਦਾ, ਇਸ ਪ੍ਰਕਾਰ ਤਿੰਨਾਂ ਨੂੰ ਅਤਿਅੰਤ ਪ੍ਰਸੰਨਤਾ ਵਾਹਿਗੁਰੂ ਜੀ ਦੇ ਨਾਮ ਕਰਕੇ, ਪ੍ਰੇਮ ਕਰਕੇ ਹੁੰਦੀ ਹੈ। ਜਿਵੇਂ ਜਿਵੇਂ ਨਾਮ ਰੂਪੀ ਚੰਦਨ ਨੂੰ ਕੁੰਡਲ ਮਾਰਦੇ ਨੇ, ਤੇਵੇਂ ਤੇਵੇਂ ਮਨ ਤਿੰਨਾਂ ਦੇ ਪ੍ਰਫੁੱਲਤ ਹੁੰਦੇ ਨੇ।

0: ਤੇਵੇਂ ਤੇਵੇਂ ਸ਼ਾਂਤੀ ਸੁੱਖ ਦੇ ਸਹਿਤ ਹੁੰਦੇ ਨੇ। ਵਿਸ਼ੇ ਵਿਕਾਰਾਂ ਦੀ ਜ਼ਹਿਰ ਤਿੰਨਾਂ ਦੀ ਸ਼ਾਂਤ ਹੁੰਦੀ ਹੈ ਜੀਓ।
1: ਘਰ ਪਿਰ ਧਨ ਸੁਹਾਗ,
0: ਐਸੀ ਜਿਹੜੀ ਜਗਿਆਸੂ ਰੂਪ ਧਨ ਇਸਤਰੀ ਹੈ ਨਾ, ਉਸ ਦੇ ਹਿਰਦੇ ਰੂਪੀ ਘਰ ਦੇ ਅੰਦਰ ਪ੍ਰੀ ਪਰਮੇਸ਼ਰ ਜੀ ਆਉਂਦੇ ਨੇ ਤੇ ਪਰਮੇਸ਼ਰ ਜੀ ਦੀ ਪ੍ਰਾਪਤੀ ਦਾ ਆਨੰਦ ਤਿੰਨਾਂ ਦੇ ਤਾਈਂ ਪ੍ਰਾਪਤ ਹੁੰਦਾ ਹੈ ਜੀ। ਉਹ ਸੁਹਾਗ ਨਾਮ ਆਨੰਦ ਦਾ ਹੈ। ਪਰਮੇਸ਼ਰ ਪਤੀ ਪਰਮਾਤਮਾ ਜੀ ਦੀ ਪ੍ਰਾਪਤੀ ਦਾ ਆਨੰਦ ਉਹ ਮਾਣਦੀਆਂ ਹਨ ਜਗਿਆਸੂ ਇਸਤਰੀਆਂ।

0: ਸਾਰੀਆਂ ਹੀ ਜਗਿਆਸੂ ਇਸਤਰੀਆਂ ਸਾਰੇ ਜੀਵ ਕਿਉਂ ਨਹੀਂ ਮਾਣਦੇ? ਹਜ਼ੂਰ ਬਚਨ ਕਰਦੇ ਨੇ ਭਾਈ ਸਾਰਿਆਂ ਦੇ ਕਰਮ ਐਸੇ ਉੱਜਲ ਨਹੀਂ, ਨਿਰਮਲ ਨਹੀਂ, ਕੁਚਲ। ਇਹ ਪਾਠ ਪੋਲਾ ਕਰਨਾ ਕੁਚਲ, ਜਿਹੜੇ ਜੀਵ ਨੇ ਕੁਟਲ ਤਾਈ ਵਾਲੇ ਹੋ ਰਹੇ ਨੇ, ਕੁਚਲ ਖੋਟੀ ਚਾਲ ਵਾਲੇ ਹੋ ਰਹੇ ਨੇ, ਕੁਚਲ ਕਹਿਣਾ ਕਰੀਏ ਕੁਤਸਤ ਹੋ ਰਹੇ ਨੇ, ਕੁਚਲ ਕਹਿਣਾ ਕਰੀਏ ਵਿਭਚਾਰੀ ਜੀਵਨ ਵਾਲੇ ਹੋ ਰਹੇ ਨੇ। ਇਸ ਪ੍ਰਕਾਰ ਆਪ ਜੀ ਬਚਨ ਕਰਨਾ ਕਰਦੇ ਨੇ ਕੁਰੂਪ ਰੂਪ ਦੀ, ਮਨ ਸਰੂਪ ਦੀ ਸਫਾਈ ਤੋਂ ਬਿਨਾਂ ਇਹ ਜਿਹੜੇ ਜੀਵ ਕੁਰੂਪ ਹੋ ਰਹੇ ਨੇ, ਭਾਵ ਭਿਆਨਕ ਰੂਪ ਵਾਲੇ ਹੋ ਰਹੇ ਨੇ, ਸੋ ਇਸ ਪ੍ਰਕਾਰ ਰੂਪ ਦੀ ਸਫਾਈ ਤੋਂ ਹੀਣੇ ਨੇ। ਤੇ ਆਪ ਜੀ ਬਚਨ ਕਰਦੇ ਨੇ ਕੁਨਾਰ, ਇਸ ਪ੍ਰਕਾਰ ਇਹ ਜਿਹੜੇ ਜੀਵ ਨੇ ਨਾ ਕੁਨਾਰ, ਖੋਟੇ ਲੱਛਣਾਂ ਵਾਲੀਆਂ ਖੋਟੀਆਂ ਨਾਰੀਆਂ ਹੋ ਰਹੀਆਂ ਨੇ, ਕੁਲੱਖਣੀ ਕੁਲੱਛਣੀ ਭਾਵ ਖੋਟੇ ਲੱਛਣਾਂ ਵਾਲੀਆਂ ਕੁਨਾਰੀਆਂ ਹੋ ਰਹੀਆਂ ਨੇ, ਖੋਟੀਆਂ ਨਾਰੀਆਂ ਹੋ ਰਹੀਆਂ ਨੇ, ਕੁਲੱਖਣੀ ਜਿਹੜੀ ਸ਼ੁਭ ਗੁਣਾ ਰੂਪੀ ਕੁਲ ਨੂੰ ਖੈ ਕਰਨ ਵਾਲੀਆਂ, ਨਾਸ਼ ਕਰਨ ਵਾਲੀਆਂ ਹੋ ਰਹੀਆਂ ਹਨ।
1: ਪਿਰ ਕਾ ਸਹਿਜ ਨਾ ਜਾਣਿਆ,
0: ਇਸ ਕਰਕੇ ਕੁਲੱਖਣੀਆਂ ਜਗਿਆਸੂ ਇਸਤਰੀਆਂ ਨੇ, ਕੁਨਾਰ ਜਗਿਆਸੂ ਇਸਤਰੀਆਂ ਨੇ, ਕੁਚਲ ਕਰਮਾਂ ਨੂੰ ਕਰਨੇ ਵਾਲੀਆਂ ਕੁਰੂਪ ਜਗਿਆਸੂਆਂ ਨੇ, ਫਿਰ ਪਤੀ ਜੀ ਦਾ ਸਹਿਜ ਕਹੀਏ ਆਨੰਦ, ਸਹਿਜ ਕਹੀਏ ਸ਼ਾਂਤੀ ਸੁੱਖ, ਪਤੀ ਪਰਮੇਸ਼ਰ ਜੀ ਦੀ ਪ੍ਰਾਪਤੀ ਦੇ ਸ਼ਾਂਤੀ ਸੁੱਖ ਨੂੰ ਅਥਵਾ ਆਨੰਦ ਨੂੰ ਜਾਣਿਆ ਹੀ ਨਹੀਂ ਹੈ।
1: ਹਰ ਰਸ ਰੰਗ ਰਸਨ ਨਹੀਂ ਤ੍ਰਿਪਤੀ,
0: ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਰੰਗ ਆਨੰਦ ਦੇ ਵਿੱਚ ਜੁੜ ਕਰਕੇ ਨਾਮ ਰਸ ਨੂੰ ਮਾਣਿਆ ਹੀ ਨਹੀਂ, ਤੇ ਨਾਮ ਰਸ ਨੂੰ ਨਾ ਮਾਨਣੇ ਕਰਕੇ ਇਹ ਜਿਹੜੀ ਜੀਵਾਂ ਦੀ ਰਸਨਾ ਹੈ ਇਹ ਤ੍ਰਿਪਤ ਨਹੀਂ ਹੋਈ ਹੈ ਨਾਮ ਨੂੰ ਨਾ ਜਪਣੇ ਕਰਕੇ।
1: ਦੁਰਮਤ ਦੁੱਖ ਸਮਾਨਿਆ,
0: ਜੀਵਾਂ ਨੇ ਖੋਟੀ ਮਤ ਨੂੰ ਧਾਰਨ ਕੀਤਾ ਹੋਇਆ ਹੈ, ਇਸ ਕਰਕੇ ਇਹਨਾਂ ਦੇ ਜੀਵਨ ਦੇ ਅੰਦਰ ਦੁੱਖ ਹੀ ਦੁੱਖ ਸਮਾਏ ਹੋਏ ਨੇ, ਮਨਾਂ ਦੇ ਅੰਦਰ ਦੁੱਖ ਹੀ ਦੁੱਖ ਸਮਾਏ ਹੋਏ ਨੇ, ਸੰਸਾਰ ਨਾਮ ਤੋਂ ਹੀਣਾ, ਇਸ ਕਰਕੇ ਸਰਬਤ ਸੰਸਾਰ ਦੇ ਅੰਦਰ ਦੁੱਖ ਹੀ ਦੁੱਖ ਸਮਾਏ ਹੋਏ ਨੇ। ਨਾਨਕ ਦੁਖੀਆ ਸਭ ਸੰਸਾਰ, ਇਹ ਕਿਸੇ ਇੱਕ ਦੀ ਬਾਤ ਨਹੀਂ, ਸੜਕ ਤੇ ਭੀਖ ਮੰਗਦਾ ਭਿਖਾਰੀ ਵੀ ਦੁਖੀ ਹੈ ਤੇ ਰਾਜ ਗੱਦੀ ਤੇ ਬੈਠਾ ਰਾਜਾ ਵੀ ਦੁਖੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਪੰਚਮ ਪਾਤਸ਼ਾਹ ਜੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਬਚਨ ਕਰਦੇ ਨੇ ਨਾ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਭਾਵੇਂ ਕੋਈ ਸਾਰੀ ਸ੍ਰਿਸ਼ਟੀ ਦਾ ਰਾਜਾ ਵੀ ਬਣ ਜਾਵੇ ਨਾ, ਸੋਨੇ ਦੇ ਤਖ਼ਤ ਤੇ ਕਿਉਂ ਨਾ ਬੈਠਾ ਹੋਵੇ, ਮਨ ਕਰਕੇ ਦੁਖੀ ਰਹਿੰਦਾ ਹੈ ਜੀ, ਸੁਖੀ ਕਿਵੇਂ ਹੋਵੇਗਾ? ਹਰ ਕਾ ਨਾਮ ਜਪਤ ਹੋਏ ਸੁਖੀਆ, ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਜਪਣਾ ਕਰਕੇ ਜਪਣਾ ਕਰੇ ਤਾਂ ਸੁਖੀ ਹੋਵੇਗਾ। ਅੰਮ੍ਰਿਤ ਨਾਮ ਦੇ ਭਜਨ ਤੋਂ ਜਪ ਤੋਂ ਬਿਨਾਂ ਸਾਰੇ ਸੰਸਾਰ ਦੇ ਅੰਦਰ ਜੀਵਾਂ ਦੇ ਮਨਾਂ ਅਤੇ ਤਨਾਂ ਦੇ ਅੰਦਰ ਦੁੱਖ ਹੀ ਸਮਾਨਿਆ ਸਮਾਨ ਰੂਪ ਵਿੱਚ ਸਮਾ ਰਹੇ ਹਨ।
1: ਆਏ ਨਾ ਜਾਵੇ ਨਾ ਦੁੱਖ ਪਾਵੇ,
0: ਜਿਹੜੇ ਉੱਤਮ ਅਧਿਕਾਰੀ ਨੇ ਸ੍ਰੇਸ਼ਟ ਜਗਿਆਸੂ ਨੇ, ਜਨਮ ਨੂੰ ਲੈ ਕਰਕੇ ਬਹੁੜੋ ਆਉਂਦੇ ਨਹੀਂ, ਮ੍ਰਿਤੂ ਭਾਵ ਨੂੰ ਪ੍ਰਾਪਤ ਕਰਕੇ ਉਹ ਜਾਂਦੇ ਨਹੀਂ, ਨਾ ਦੁੱਖ ਪਾਵੇ, ਨਾ ਮਾਇਆ ਦੇ ਬੰਧਨਾਂ ਦੇ ਦੁੱਖਾਂ ਨੂੰ ਪਾਉਂਦੇ ਨੇ, ਨਾ ਵਿਕਾਰਾਂ ਦੇ ਬੰਧਨਾਂ ਦੇ ਦੁੱਖਾਂ ਨੂੰ ਪਾਉਂਦੇ ਨੇ, ਨਾ ਹੀ ਉਹ ਜੰਮਾਂ ਦੇ ਦੁੱਖਾਂ ਨੂੰ ਨਰਕਾਂ ਦੇ ਦੁੱਖਾਂ ਨੂੰ ਪਾਉਂਦੇ ਹਨ।
1: ਨਾ ਦੁੱਖ ਦਰਦ ਸਰੀਰੇ,
0: ਨਾ ਹੀ ਉਹਨਾਂ ਦੇ ਸਰੀਰਾਂ ਨੂੰ ਦੁੱਖ ਹੁੰਦਾ ਤੇ ਨਾ ਹੀ ਉਹਨਾਂ ਦੇ ਮਨ ਨੂੰ ਦਰਦ ਅਵਿਦਿਆ ਦੀਆਂ ਪੀੜਾਂ ਹੁੰਦੀਆਂ ਨੇ, ਅਵਿਦਿਆ ਤੋਂ ਅਗਿਆਨ ਤੋਂ ਅਸੰਗ ਤੇ ਰਹਿਤ ਹੋ ਜਾਂਦੇ ਨੇ ਸਰੀਰੇ, ਸੂਕਸ਼ਮ ਸਰੀਰ ਕਰਕੇ ਵੀ ਉਹ ਸੁਖੀ ਹੁੰਦੇ ਹਨ ਜੀਓ।
1: ਨਾਨਕ ਪ੍ਰਭ ਤੇ ਸਹਿਜ ਸੁਹੇਲੀ,
0: ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਬਚਨ ਕਰਦੇ ਨੇ ਭਾਈ ਪ੍ਰਭ ਤੇ, ਪ੍ਰਭੂ ਪਰਮੇਸ਼ਰ ਜੀ ਤੋਂ ਸਹਿਜ ਉਹਨਾਂ ਨੇ ਸ਼ਾਂਤੀ ਸੁੱਖ ਨੂੰ ਪਾ ਲਿਆ ਅਤੇ ਉਹੀ ਉਹ ਜਗਿਆਸੂ ਰੂਪੀ ਇਸਤਰੀ ਸੁਹੇਲੀ ਹੈ, ਸੁਖੀ ਵਸਦੀ ਹੈ, ਸਹਿਤ ਸੁਖਾਂ ਦੇ ਹੈ ਜੀਓ।
1: ਪ੍ਰਭ ਦੇਖਤ ਹੀ ਮਨ ਧੀਰੇ,
0: ਜਿਨ੍ਹਾਂ ਨੇ ਪ੍ਰਭੂ ਪਰਮੇਸ਼ਰ ਕੰਤ ਮਾਲਕ ਸਭਨਾ ਦੇ ਪਤੀ ਸਭਨਾ ਦੇ ਸਾਹਿਬ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਦੇਖਤ ਦੇਖ ਲਿਆ ਹੈ ਤੇ ਦੇਖਦਿਆਂ ਸਾਰ ਮਨ ਨੂੰ ਧੀਰਜ ਆ ਗਈ ਹੈ। ਦੇਖ ਤੁਮਾਰਾ ਦਰਸ਼ਨੋ ਮੇਰਾ ਮਨ ਧੀਰੇ, ਮਨ ਨੂੰ ਧੀਰਜ ਹੀ ਦਰਸ਼ਨਾਂ ਦੇ ਨਾਲ ਆਉਂਦੀ ਏ, ਬਿਨਾਂ ਦਰਸ਼ਨਾਂ ਤੋਂ ਧੀਰਜ ਨਹੀਂ ਆਉਂਦੀ। ਹਜ਼ੂਰ ਫਰਮਾਉਂਦੇ ਨੇ ਜਿਨ੍ਹਾਂ ਨੇ ਪ੍ਰਭੂ ਜੀ ਦੇ ਦਰਸ਼ਨ ਕੀਤੇ, ਦਰਸ਼ਨ ਕਰਦਿਆਂ ਸਾਰ ਮਨ ਧੀਰਜ ਦੇ ਸਹਿਤ ਹੋ ਗਏ, ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਉਹਨਾਂ ਨੇ ਸ਼ਾਂਤੀ ਸੁੱਖ ਨੂੰ ਪਾਇਆ, ਉਹ ਜਗਿਆਸੂ ਰੂਪ ਇਸਤਰੀਆਂ ਸੁਹੇਲੀਆਂ ਨੇ, ਸੁੱਖਾਂ ਦੇ ਸਹਿਤ ਹੋਈਆਂ ਹਨ ਜੀਓ।
1: ਸਾਰਗ ਮਹੱਲਾ ਪਹਿਲਾ।
0: ਸੋ ਸਾਰਗ ਰਾਗ ਦੇ ਅੰਦਰ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ

0: ਪਾਤਸ਼ਾਹ ਜੀ ਮਹਾਰਾਜ ਜਿਸ ਪਰਮੇਸ਼ਰ ਜੀ ਦੀ ਬੰਦਗੀ ਕਰਨ ਵਾਸਤੇ ਆਪ ਜੀ ਪ੍ਰੇਰਣਾ ਕਰਦੇ ਹੋ ਨਾ, ਉਹ ਪਰਮੇਸ਼ਰ ਤਾਂ ਮਹਾਰਾਜ ਸਾਨੂੰ ਬਹੁਤੀ ਦੂਰ ਵਿਆਪਦਾ ਹੈ। ਐਵੇਂ ਲੱਗਦਾ ਪਤਾ ਨਹੀਂ ਕਿੰਨੀ ਕੁ ਦੂਰ ਸੱਤਵੇਂ ਆਕਾਸ਼ 'ਤੇ, ਕਿਉਂਕਿ ਇਸਲਾਮ ਮਤ ਵਾਲਿਆਂ ਨੇ ਸੱਤਵੇਂ ਆਕਾਸ਼ 'ਤੇ ਮੰਨਿਆ ਹੈ। ਮਹਾਰਾਜ ਇੱਥੇ ਤਾਂ ਏਕ ਆਕਾਸ਼ ਦਾ ਅੰਤ ਨਹੀਂ ਆਉਂਦਾ ਅਤੇ ਸੱਤਵੇਂ ਆਕਾਸ਼ 'ਤੇ ਪਤਾ ਨਹੀਂ ਕਿੰਨੀ ਕੁ ਦੂਰ ਪਰਮੇਸ਼ਰ ਜੀ ਨੇ ਸਾਡੇ ਤੋਂ। ਇਸੇ ਪ੍ਰਕਾਰ ਕਰੋੜਾਂ ਬ੍ਰਹਿਮੰਡਾਂ ਦੇ ਮਾਲਕ ਪਤਾ ਨਹੀਂ ਕਿਹੜੇ ਬ੍ਰਹਿਮੰਡ ਦੇ ਵਿੱਚ ਵੱਸਦੇ ਹੋਣਗੇ, ਸਾਨੂੰ ਤਾਂ ਭਰੋਸਾ ਹੀ ਨਹੀਂ ਆਉਂਦਾ, ਪ੍ਰਤੀਤ ਹੀ ਨਹੀਂ ਆਉਂਦੀ ਕਿ ਪਰਮੇਸ਼ਰ ਜੀ ਸਾਡੇ ਨੇੜੇ ਵੱਸਦੇ ਨੇ। ਮਹਾਰਾਜ ਕਿਰਪਾਲਤਾ ਕਰਕੇ ਦੱਸੋ ਪਰਮੇਸ਼ਰ ਜੀ ਕਿੰਨੀ ਕੁ ਦੂਰ ਵੱਸਦੇ ਹਨ, ਤਾਂ ਹਜ਼ੂਰ ਫਰਮਾਉਂਦੇ ਹਨ ਜੀਓ
1: ਦੂਰ ਨਾਹੀਂ ਮੇਰੋ ਪ੍ਰਭ ਪਿਆਰਾ।
0: ਹੇ ਜਗਿਆਸੂ ਜਨੋ, ਪਿਆਰਿਓ ਗੁਰਸਿੱਖੋ, ਦੂਰ ਨਾਹੀਂ, ਜੋ ਪ੍ਰਭੂ ਪਰਮੇਸ਼ਰ ਜੀ ਨੇ ਨਾ, ਉਹ ਕਿਸੇ ਵੀ ਜੀਵ ਤੋਂ ਦੂਰ ਨਹੀਂ ਹਨ, ਸਭਨਾ ਦੇ ਅੰਗ ਸੰਗ ਨੇ, ਸਦਾ ਅੰਗ ਸੰਗੇ ਅਭੰਗੰ ਬਿਭੂਤੇ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ, ਸੋ ਪਰਮੇਸ਼ਰ ਜੀ ਨੇੜੇ ਨਾਹੀਂ ਦੂਰ, ਨਿਜ ਆਤਮੈ ਰਹਿਆ ਭਰਪੂਰ, ਉਹ ਅਤਿਅੰਤ ਨੇੜੇ ਨੇ, ਨੇੜੇ ਤੋਂ ਵੀ ਨੇੜੇ ਨੇ, ਕਹਿ ਰਵਿਦਾਸ ਹੱਥ ਪੈ ਨੇੜੇ, ਹੱਥਾਂ ਪੈਰਾਂ ਤੋਂ ਵੀ ਨੇੜੇ ਨੇ ਪਰਮੇਸ਼ਰ ਜੀ, ਦੂਰ ਨਹੀਂ, ਦੂਰ ਨਾਹੀਂ। ਭਾਈ ਪਰਮੇਸ਼ਰ ਜੀ ਨੂੰ ਦੂਰ ਨਾ ਜਾਣੋ, ਮੇਰੋ ਪ੍ਰਭ ਪਿਆਰਾ, ਜੋ ਮੇਰੇ ਪ੍ਰਭੂ ਪਰਮੇਸ਼ਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ, ਉਹ ਤੇ ਸਭਨਾ ਦੇ ਅੰਗ ਸੰਗ ਹਿਰਦੇ ਦੇ ਅੰਦਰ ਨਿਜ ਸਰੂਪ ਆਤਮ ਰੂਪ ਹੋ ਕਰਕੇ ਵਸ ਰਹੇ ਹਨ।
1: ਸਤਿਗੁਰ ਬਚਨ ਮੇਰੋ ਮਨ ਮਾਨਿਆ।
0: ਮਹਾਰਾਜ ਆਪ ਜੀ ਦਾ ਇਤਨਾ ਦ੍ਰਿੜ ਨਿਸ਼ਚਾ, ਪਰਪੱਕ ਨਿਸ਼ਚਾ ਕਿਵੇਂ ਹੋਇਆ ਕਿ ਪਰਮੇਸ਼ਰ ਜੀ ਅੰਗ ਸੰਗ ਨੇ, ਤੇ ਹਜ਼ੂਰ ਫਰਮਾਉਂਦੇ ਨੇ ਸਾਡੇ ਸਤਿਗੁਰੂ ਜੀ ਨੇ ਪਰਮੇਸ਼ਰ ਜੀ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਜੀਓ। ਪਰਮੇਸ਼ਰ ਸਤਿਗੁਰੂ ਜੀ ਦੇ ਬਚਨਾਂ ਦੇ ਨਾਲ ਮੇਰਾ ਮਨ ਵਾਹਿਗੁਰੂ ਜੀ ਦੇ ਉੱਪਰ ਮੰਨ ਗਿਆ ਹੈ।
1: ਹਰ ਪਾਏ ਪ੍ਰਾਣ ਆਧਾਰਾ,
0: ਤੇ ਹਰੀ ਅਕਾਲ ਪੁਰਖ ਵਾਹਿਗੁਰੂ ਜੀਆਂ ਨੂੰ, ਪ੍ਰਾਣਾ ਦੇ ਆਸਰਾ ਰੂਪ ਜੀ ਨੂੰ ਅਸਾਂ ਨੇ ਆਪਣੇ ਅੰਗ ਸੰਗੀ ਪਾਇਆ ਹੈ, ਹਰ ਵੇਲੇ ਆਪਣੇ ਨਾਲ ਹੀ ਜਾਣਿਆ ਡਿੱਠਾ ਦੇਖਿਆ ਹੈ ਜੀਓ
1: ਰਹਾਓ।
0: ਜਿਹੜੀ ਚੀਜ਼ ਪ੍ਰਤੱਖ ਨਜ਼ਰ ਆਉਂਦੀ ਹੋਵੇ ਤੇ ਇਸ ਵਿੱਚ ਸੰਸਾ ਕਾਹਦਾ, ਤੇ ਜਿਹੜੇ ਪਰਮੇਸ਼ਰ ਜੀ ਸਦਾ ਅੰਗ ਸੰਗ ਵੱਸਦੇ ਨੇ, ਫਿਰ ਤਿੰਨਾਂ ਦੇ ਅੰਗ ਸੰਗ ਹੋਣ ਵਿੱਚ ਸੰਸਾ ਕਾਹਦਾ। ਸਤਿਗੁਰੂ ਜੀ ਵਿਸ਼ਰਾਮ ਦੇ ਕੇ ਸਮਝਾਉਂਦੇ ਹਨ ਜੀਓ
1: ਇਨ ਵਿਧ ਹਰ ਮਿਲਿਆ ਵਰ ਕਾਮਨ।
0: ਮਹਾਰਾਜ ਜੀ ਜਿਹੜੇ ਪਰਮੇਸ਼ਰ ਜੀ ਆਪ ਜੀ ਅੰਗ ਸੰਗ ਕਥਨ ਕਰਦੇ ਹੋ, ਕੋਈ ਵਿਧੀ ਕੋਈ ਜੁਗਤੀ ਦੱਸੋ ਕਿ ਅਸੀਂ ਵੀ ਪ੍ਰਾਪਤ ਕਰ ਲਈਏ। ਹਜ਼ੂਰ ਫਰਮਾਉਂਦੇ ਨੇ ਪਿਆਰਿਓ ਗੁਰਸਿੱਖੋ, ਇਨ ਵਿਧ, ਇਸ ਵਿਧੀ ਦੇ ਨਾਲ ਹਰੀ ਪਰਮੇਸ਼ਰ ਜੀ ਨੂੰ ਮਿਲ ਲਈਦਾ ਹੈ, ਕਾਮਨ ਜਗਿਆਸੂ ਇਸਤਰੀ ਵਰ ਰੂਪ ਵਿੱਚ ਪਤੀ ਨੂੰ ਪਾਈਦਾ ਹੈ ਜੀਓ।
1: ਧਨ ਸੁਹਾਗ ਪਿਆਰੀ,
0: ਸੋ ਜਿਨ੍ਹਾਂ ਨੇ ਸੁਹਾਗ ਨੂੰ ਪਰਮੇਸ਼ਰ ਜੀ ਨੂੰ ਸਦਾ ਪਿਆਰਾ ਕਰਕੇ ਜਾਣਿਆ, ਧਨ ਕਹੀਏ ਇਸਤਰੀ, ਜਿਸ ਜਗਿਆਸੂ ਇਸਤਰੀ ਨੇ ਪਰਮੇਸ਼ਰ ਜੀ ਨੂੰ ਪਿਆਰਾ ਕਰਕੇ ਜਾਣਿਆ, ਤੇ ਦੂਸਰੇ ਅਰਥ ਵਿੱਚ ਧਨ ਧਨਤਾ ਦੇ ਸਹਿਤ ਹੈ ਉਹ ਜਗਿਆਸੂ ਰੂਪ ਇਸਤਰੀ, ਜਿਸ ਨੇ ਪਰਮੇਸ਼ਰ ਜੀ ਨੂੰ ਅੰਗ ਸੰਗ ਜਾਣਿਆ ਤੇ ਪਰਮੇਸ਼ਰ ਜੀ ਨੇ ਇਸ ਨੂੰ ਅਤਿਅੰਤ ਪਿਆਰੀ ਕਰਕੇ ਰੱਖਿਆ ਹੈ ਜੀਓ।
1: ਜਾਤ ਬਰਨ ਕੁਲ ਸਹਸਾ ਚੂਕਾ।
0: ਮਹਾਰਾਜ ਆਪ ਜੀ ਇਤਨਾ ਪਿਆਰ ਵਾਲਾ ਅੰਮ੍ਰਿਤਮਈ ਉਪਦੇਸ਼ ਦਿੰਦੇ ਹੋ, ਪਰ ਅਸੀਂ ਤਾਂ ਇਹੀ ਸੁਣਦੇ ਆਏ ਹਾਂ ਜੀ, ਨੀਵੀਂ ਜਾਤ ਵਾਲੇ ਨੂੰ ਜਪਣੇ ਦਾ ਹੱਕ ਹੀ ਨਹੀਂ, ਛੋਟੇ ਵਰਨ ਵਾਲੇ ਨੂੰ ਜਪਣੇ ਦਾ ਹੱਕ ਹੀ ਨਹੀਂ, ਸੋ ਜਿਹੜਾ ਸ਼ੂਦਰ ਤੇ ਵੈਸ਼ ਇਹਨਾਂ ਦੇ ਅਧਿਕਾਰ ਹੀ ਖੋ ਲਏ ਗਏ। ਮਹਾਰਾਜ ਕੀ ਅਸੀਂ ਵੀ ਅੰਮ੍ਰਿਤ ਨਾਮ ਨੂੰ ਜਪ ਸਕਦੇ ਹਾਂ? ਤੇ ਹਜ਼ੂਰ ਫਰਮਾਉਂਦੇ ਹਨ ਜਾਤ ਬਰਨ ਕੁਲ ਸਹਸਾ ਚੂਕਾ। ਭਾਈ ਜਿਹੜੇ ਨਾਮ ਦੇ ਰਸੀਏ ਨਾਮ ਨੂੰ ਜਪਦੇ ਨੇ ਨਾ, ਉਹਨਾਂ ਦੀ ਜਾਤ ਦਾ ਵੀ ਸਹਸਾ ਸੰਸਾ ਹੀ ਚੁੱਕਿਆ ਗਿਆ, ਕੋਈ ਸੰਸਾ ਨਹੀਂ, ਚਾਹੇ ਉਹ ਕਿਸੇ ਜਾਤ ਦੇ ਵਿੱਚ ਹੋਵੇ, ਉਸ ਦੀ ਵੱਡੀ ਛੋਟੀ ਛੋਟੀ ਜਾਤ ਨਹੀਂ ਵਿਚਾਰੀ ਜਾਂਦੀ। ਚਾਰੇ ਵਰਣਾਂ ਦੇ ਵਿੱਚੋਂ ਕੋਈ ਵਰਣ ਹੋਵੇ, ਬ੍ਰਾਹਮਣ ਹੋਵੇ, ਖੱਤਰੀ ਹੋਵੇ, ਸ਼ੂਦਰ ਹੋਵੇ ਜਾਂ ਵੈਸ਼ ਹੋਵੇ, ਤਿਸ ਦਾ ਵਰਣ ਵੀ ਵਿਚਾਰਿਆ ਨਹੀਂ ਜਾਂਦਾ। ਤਿਸ ਦੀ ਕੁੱਲ ਖਾਨਦਾਨ ਭਾਵੇਂ ਕੋਈ ਹੋਵੇ, ਉਸ ਦੀ ਕੁੱਲ ਦਾ ਜਾਤ ਦਾ ਤੇ ਵਰਣ ਦਾ ਸੰਸਾ ਹੀ ਚੁੱਕਿਆ ਜਾਂਦਾ ਹੈ।
1: ਗੁਰਮਤ ਸ਼ਬਦ ਵਿਚਾਰੀ,
0: ਜਿਨ੍ਹਾਂ ਨੇ ਸਤਿਗੁਰੂ ਜੀ ਦੀ ਮਤ ਨੂੰ, ਸਿੱਖਿਆ ਨੂੰ, ਆਤਮ ਵਿਸ਼ੈਣੀ ਮਤ ਨੂੰ ਧਾਰਨ ਕਰਕੇ ਸ਼ਬਦ ਵਿਚਾਰੀ, ਬ੍ਰਹਮ ਦੀ ਵਿਚਾਰ ਕੀਤੀ ਹੈ, ਸ਼ਬਦ ਦੇ ਵਿਚਾਰੀ, ਸ਼ਬਦ ਦਾ ਦੂਸਰਾ ਅਰਥ ਕਹੀਏ ਜਗਤ ਸੰਸਾਰ, ਜਿਨ੍ਹਾਂ ਨੇ ਸੰਸਾਰ ਦੇ ਅੰਦਰ ਵਸਦਿਆਂ ਹੋਇਆਂ ਵਾਹਿਗੁਰੂ ਜੀ ਦੀ ਵਿਚਾਰ ਕੀਤੀ ਗੁਰਮਤੀਆਂ ਨੇ, ਉਹਨਾਂ ਦੀ ਜਾਤ ਵਰਣ ਤੇ ਕੁੱਲ ਦੇ ਸੰਸੇ ਚੁੱਕੇ ਗਏ। ਭਗਤ ਕਬੀਰ ਸਾਹਿਬ ਜੀ, ਭਗਤ ਨਾਮਦੇਵ ਸਾਹਿਬ ਜੀ, ਭਗਤ ਰਵਿਦਾਸ ਸਾਹਿਬ ਜੀ ਅੰਮ੍ਰਿਤ ਨਾਮ ਨੂੰ ਜਪਿਆ ਨ ਤੇ ਸਦਾ ਸਦਾ ਵਾਸਤੇ ਪੂਜਨੀਕ ਹੋ ਗਏ। ਜਾਤ ਵਰਣ ਨਹੀਂ ਵਿਚਾਰਿਆ ਜਾਂਦਾ।
1: ਜਿਸ ਮਨ ਮਾਨੈ ਅਭਿਮਾਨ ਨਾ ਤਾਕਾ।
0: ਸੋ ਮਹਾਰਾਜ ਸੱਚੇ ਪਾਤਸ਼ਾਹ ਜੀ, ਸਾਡਾ ਤੇ ਹੰਕਾਰ ਹੀ ਨਹੀਂ ਜਾਂਦਾ। ਅਸੀਂ ਗੁਣ ਵਾਲੇ, ਅਸੀਂ ਜਵਾਨੀ ਵਾਲੇ, ਅਸੀਂ ਵਿਦਿਆ ਵਾਲੇ, ਅਸੀਂ ਦੌਲਤ ਵਾਲੇ, ਇਵੇਂ ਹੰਕਾਰ ਬਣਿਆ ਰਹਿੰਦਾ। ਮਹਾਰਾਜ ਸੱਚੇ ਪਾਤਸ਼ਾਹ ਜੀ, ਇਹ ਹੰਕਾਰ ਕਿਵੇਂ ਜਾਵੇ? ਤੇ ਹਜ਼ੂਰ ਫਰਮਾਉਂਦੇ ਹਨ,
1: ਜਿਸ ਮਨ ਮਾਨੈ ਅਭਿਮਾਨ ਨਾ ਤਾਕਾ।
0: ਭਾਈ, ਜਿਨ੍ਹਾਂ ਦਾ ਮਨ ਵਾਹਿਗੁਰੂ ਜੀ ਦੀ ਬੰਦਗੀ ਦੇ ਉੱਪਰ, ਪ੍ਰੇਮਾ ਭਗਤੀ ਕਰਨ ਦੇ ਉੱਪਰ ਮੰਨ ਗਿਆ ਹੈ ਨਾ, ਉਹਨਾਂ ਨੂੰ ਕਦੇ ਵੀ ਅਭਿਮਾਨ ਨਹੀਂ ਪਾਉਂਦਾ, ਅਹੰਕਾਰ ਉਹਨਾਂ ਦੇ ਨੇੜੇ ਤੇੜੇ ਵੀ ਨਹੀਂ ਆਉਂਦਾ ਹੈ।
1: ਹਿੰਸਾ ਲੋਭ ਵਿਸਾਰੇ।
0: ਸੋ ਮਹਾਰਾਜ, ਉਹਨਾਂ ਨੇ ਹੋਰ ਕਿਹੜੇ ਗੁਣ ਧਾਰਨ ਕੀਤੇ ਨੇ? ਤੇ ਸਤਿਗੁਰੂ ਜੀ ਫਰਮਾਉਂਦੇ ਨੇ, ਹਿੰਸਾ ਉਹਨਾਂ ਨੇ ਜੀਵ ਹਿੰਸਾ ਜੀਵ ਘਾਤ ਕਰਨਾ ਵਿਸਾਰ ਦਿੱਤਾ ਹੈ, ਪਰ ਤੱਕ ਜੀਵ ਘਾਤ ਨਹੀਂ ਕਰਦੇ। ਇਸੇ ਪ੍ਰਕਾਰ ਕੌੜਾ ਬੋਲਣਾ ਕਾਹੇ ਹਿਨਾਵੈ। ਜਿਹੜੇ ਕੌੜੇ ਬੋਲ ਬੋਲ ਕੇ ਦਬਕਾ ਮਾਰ ਕੇ ਕਿਸੇ ਨੂੰ ਦਬਾ ਕੇ ਕਿਸੇ ਦਾ ਮਨ ਤੋੜਨਾ, ਇਹ ਮਨ ਦੀ ਹਿੰਸਾ ਹੈ। ਜਿੱਥੇ ਪ੍ਰਤੱਖ ਜੀਵਾਂ ਨੂੰ ਮਾਰਨਾ ਹਿੰਸਾ ਹੈ, ਕੌੜੇ ਬੋਲ ਬੋਲ ਕੇ ਕਿਸੇ ਦਾ ਹਿਰਦਾ ਤੋੜਨਾ, ਇਹ ਵੀ ਮਨ ਦੀ ਹਿੰਸਾ ਹੈ। ਇਸੇ ਪ੍ਰਕਾਰ ਬਚਨ ਨੇ ਨਾ, ਸਭਨਾ ਮਨ ਮਾਣਿਕ ਠਾਹਣ ਮੂਲ ਮਚੰਗਵਾ, ਜੇ ਤਉ ਪ੍ਰਿਆ ਦੀ ਸਿੱਕ ਹਿਆਉ ਨਾ ਠਾਹੇ ਕਹੀ ਦਾ। ਭਾਈ, ਸਾਰਿਆਂ ਦੇ ਜਿਹੜੇ ਮਨ ਨੇ ਨਾ, ਇਹ ਮਾਣਕਾਂ ਦੀ ਨਿਆਈ ਅਮੋਲਕ ਨੇ। ਤੇ ਜੇ ਤੈਨੂੰ ਪਰਮੇਸ਼ਰ ਜੀ ਦੇ ਮਿਲਣੇ ਦੀ ਇੱਛਾ ਹੈ ਤੇ ਦੂਸਰਿਆਂ ਦੇ ਮਨਾਂ ਰੂਪੀ ਮਾਣਕ ਤੋੜਨਾ ਨਾ ਕਰ। ਦੂਸਰਿਆਂ ਦੇ ਮਨ ਤੋੜਦਾ ਹੋਵੇ ਤੇ ਫਿਰ ਆਖੇ ਜੀ ਮੇਰਾ ਮਨ ਨਹੀਂ ਜੁੜਦਾ। ਜਿਹੜੇ ਦੂਸਰਿਆਂ ਦੇ ਦਿਲਾਂ ਨੂੰ ਮਨਾਂ ਨੂੰ ਤੋੜਨ ਵਾਲੇ ਹੋਣ, ਉਹਨਾਂ ਦੇ ਆਪਣੇ ਮਨ ਕਦੇ ਨਹੀਂ ਜੁੜਦੇ। ਇਸੇ ਪ੍ਰਕਾਰ ਦਇਆ ਜਾਣੈ ਜੀ ਕੀ ਕਿਸ ਪੁੰਨ ਦਾਨ ਕਰੇ। ਜੀਵਾਂ ਦੇ ਉੱਪਰ ਦਇਆ ਕਰਨੀ, ਜੀਵ ਘਾਤ ਨਹੀਂ ਕਰਨਾ। ਸੋ ਬਚਨ ਕਰਦੇ ਨੇ, ਉਹ ਫਿਰ ਜਿਹੜੇ ਪਿਆਰੇ ਨੇ ਉਹ ਜੀਵ ਘਾਤ ਨਹੀਂ ਕਰਦੇ, ਹਿੰਸਾ ਪ੍ਰਤੱਖ ਨਹੀਂ ਕਰਦੇ, ਬੋਲਾਂ ਦੇ ਨਾਲ ਵੀ ਹਿੰਸਾ ਨਹੀਂ ਕਰਦੇ, ਲੋਭ ਵਿਸਾਰੇ ਤੇ ਪਦਾਰਥਾਂ ਨੂੰ ਇਕੱਠੇ ਕਰਨੇ ਦਾ ਲੋਭ ਵੀ ਤਿੰਨਾਂ

0: ਪਰਮੇਸ਼ਰ ਜੀ ਦੀ ਕਾਮਣ ਜਿਹੜੀ ਜਗਿਆਸੂ ਰੂਪ ਇਸਤਰੀ ਭਾਵ ਵਾਲੀ ਹੈ ਨਾ, ਸਹਿਜ ਰਵੈ ਵਰ, ਸਹਿਜ ਸ਼ਾਂਤੀ ਸੁੱਖ ਦੇ ਨਾਲ। ਸੋ ਸਹਿਜ ਕਹਿਣਾ ਕਰੀਏ ਆਨੰਦ, ਵਰ ਕਾਮਣ, ਐਸੀ ਜਗਿਆਸੂ ਰੂਪ ਜਿਹੜੀ ਇਸਤਰੀ ਹੈ ਪਤੀ ਰੂਪ ਪਰਮੇਸ਼ਰ ਜੀ ਨੂੰ ਵਰ ਲੈਂਦੀ ਏ, ਅਥਵਾ ਵਰ ਰੂਪ ਦੇ ਵਿੱਚ ਪ੍ਰਾਪਤ ਕਰਕੇ ਤੇ ਸਪ੍ਰੀ ਜੀ ਦੇ ਆਨੰਦ ਨੂੰ, ਸ਼ਾਂਤੀ ਸੁੱਖ ਨੂੰ ਮਾਣਦੀ ਹੈ।
1: ਗੁਰਮੁਖ ਰੰਗ ਸਵਾਰੇ,
0: ਇਸ ਪ੍ਰਕਾਰ ਜਿਹੜੇ ਗੁਰਮੁਖ ਜਨ ਨੇ ਨਾ, ਪੂਰਿਆਂ ਸਤਿਗੁਰਾਂ ਦੇ ਨਾਲ ਮਿਲ ਕਰਕੇ ਉਹਨਾਂ ਨੇ ਆਪਣੇ ਕਾਰਜ ਸਵਾਰ ਲਏ ਨੇ, ਉਹਨਾਂ ਨੇ ਆਪਣੇ ਮਨੋਰਥ ਸਵਾਰ ਲਏ ਨੇ, ਉਹਨਾਂ ਨੇ ਆਪਣੇ ਜੀਵਨ ਨੂੰ

0: ਜੀ ਸਾਡੇ ਮਨ ਦੇ ਅੰਦਰ ਸੰਬੰਧੀਆਂ ਦੀ ਪ੍ਰੀਤ ਬੜੀ ਹੈ, ਧਨ ਦੀ ਬੜੀ ਪ੍ਰੀਤੀ ਹੈ, ਇਸਤਰੀ ਤੋਂ ਵਧੇ ਹੋਏ ਪਰਿਵਾਰ ਦੀ ਬੜੀ ਪ੍ਰੀਤੀ ਹੈ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਜਾ ਰਹੋ ਐਸੀ ਪ੍ਰੀਤ, ਐਸੀ ਜਿਹੜੀ ਝੂਠੀ ਪ੍ਰੀਤ ਜਗਤ ਦੇ ਸੰਬੰਧੀਆਂ ਦੀ, ਅਤੇ ਇਸ ਨੂੰ ਸਾੜ ਦੇਣਾ ਕਰੋ। ਜੋ ਕੁਟੰਬ ਸੰਬੰਧੀ, ਕੁਟੰਬ ਕਹੀਏ ਇਸਤਰੀ ਤੋਂ ਵਧਿਆ ਪਰਿਵਾਰ, ਜਿਹੜਾ ਇਸਤਰੀ ਤੋਂ ਵਧੀਆ ਪਰਿਵਾਰ ਹੈ, ਧੀਆਂ ਹੋ ਗਈਆਂ, ਅੱਗੇ ਪੁੱਤਰ ਹੋ ਗਏ, ਫਿਰ ਧੀਆਂ ਦੇ ਧੀਆਂ ਪੁੱਤਰ ਦੋਤੇ ਦੋਤੀਆਂ ਹੋ ਗਏ, ਪੁੱਤਰਾਂ ਦੇ ਅੱਗੇ ਪੁੱਤਰ ਪੋਤੀਆਂ ਪੋਤੇ ਹੋ ਗਏ। ਇਸ ਪ੍ਰਕਾਰ ਜਿੰਨਾ ਪਰਿਵਾਰ ਇਸਤਰੀ ਤੋਂ ਵਧੇ, ਸੋ ਕੁਟੰਬ ਸਦਵਾਉਂਦਾ ਹੈ। ਹਜ਼ੂਰ ਬਚਨ ਕਰਦੇ ਨੇ ਕੁਟੰਬ ਦੇ ਮੋਹ ਨੂੰ ਵੀ ਸਾੜ ਦੇਣਾ ਕਰੋ ਸੰਬੰਧੀ। ਇਸੇ ਪ੍ਰਕਾਰ ਨਾਨਕੇ, ਦਾਦਕੇ ਅਤੇ ਸਹੁਰੇ, ਇਹ ਤਿੰਨ ਧਿਰਾਂ ਵੱਡੇ ਸੰਬੰਧੀ ਮੰਨੇ ਜਾਂਦੇ ਨੇ, ਅਤੇ ਹਜ਼ੂਰ ਬਚਨ ਕਰਦੇ ਨੇ ਇਹਨਾਂ ਸੰਬੰਧੀਆਂ ਦੇ ਮੋਹ ਨੂੰ, ਸੰਬੰਧੀਆਂ ਦੀ ਪ੍ਰੀਤ ਨੂੰ ਵੀ ਸਾੜ ਦੇਣਾ ਕਰੋ, ਜਿਹੜੀ ਪ੍ਰੀਤੀ ਪਰਮੇਸ਼ਰ ਜੀ ਦੇ ਨਾਲ ਪਿਆਰ ਨਹੀਂ ਲੱਗਣ ਦਿੰਦੀ। ਇਹਨਾਂ ਸੰਬੰਧੀਆਂ ਦੀ ਪ੍ਰੀਤੀ ਦੇ ਰਸ ਵਿੱਚ, ਪਦਾਰਥਾਂ ਦੇ ਰਸ ਵਿੱਚ ਅਲੱਗ ਕਰਕੇ ਜਿਹੜਾ ਜੀਵ ਹੈ ਨਾ, ਪਰਮੇਸ਼ਰ ਜੀ ਨੂੰ ਭੁੱਲ ਰਿਹਾ ਹੈ। ਇਹ ਰਸ ਛਾਡਾ, ਉਹ ਰਸ ਆਵਾ, ਉਹ ਰਸ ਪੀਆ, ਇਹ ਰਸ ਨਹੀਂ ਭਾਵਾ। ਜਿਨ੍ਹਾਂ ਨੇ ਸੰਬੰਧੀਆਂ ਪਦਾਰਥਾਂ ਦੇ ਰਸ ਨੂੰ ਛੱਡਿਆ, ਵਿਸ਼ੇ ਭੋਗਾਂ ਦੇ ਰਸ ਨੂੰ ਛੱਡਿਆ ਨਾ, ਫਿਰ ਤਿੰਨਾਂ ਨੂੰ ਅੰਮ੍ਰਿਤ ਨਾਮ ਦਾ ਰਸ ਆਇਆ ਹੈ। ਅਤੇ ਜਿਨ੍ਹਾਂ ਨੇ ਅੰਮ੍ਰਿਤ ਰਸ ਦੇ, ਅੰਮ੍ਰਿਤ ਨਾਮ ਦੇ ਰਸ ਨੂੰ ਮਾਣਿਆ, ਭੋਗਿਆ ਹੈ, ਉਹਨਾਂ ਨੂੰ ਫਿਰ ਹੋਰ ਕੋਈ ਰਸ ਚੰਗਾ ਹੀ ਨਹੀਂ ਲੱਗਦਾ। ਐਸੀ ਜਿਹੜੀ ਪ੍ਰੀਤੀ ਦੁਨੀਆਂ ਦੀ ਪ੍ਰੀਤੀ, ਮਿਥਿਆ ਪ੍ਰੀਤੀ, ਨਾਸ਼ਵਾਨ ਪ੍ਰੀਤੀ ਅਤੇ ਨਾਸ਼ਵਾਨ ਪਦਾਰਥਾਂ ਅਤੇ ਸੰਬੰਧੀਆਂ ਦੀ ਪ੍ਰੀਤੀ, ਜਿਹੜੀ ਪ੍ਰੀਤੀ ਪਰਮੇਸ਼ਰ ਜੀ ਦੇ ਪਿਆਰ ਨਾਲੋਂ ਤੋੜ ਦੇਣ ਵਾਲੀ ਏ, ਸਤਿਗੁਰੂ ਜੀ ਬਚਨ ਕਰਦੇ ਨੇ ਜਾ ਰਹੋ ਐਸੀ ਪ੍ਰੀਤ, ਐਸੀ ਝੂਠੀ ਪ੍ਰੀਤ ਨੂੰ ਸਾੜ ਦੇਣਾ ਕਰੋ, ਜੋ ਕੁਟੰਬੀਆਂ ਤੇ ਸੰਬੰਧੀਆਂ ਦੇ ਨਾਲ ਹੀ ਲੱਗ ਰਹੀ ਹੈ।
1: ਮਾਇਆ ਮੋਹ ਪਸਾਰੀ,
0: ਜਿੰਨਾ ਪਸਾਰਾ ਮਾਇਆ ਦਾ ਹੋ ਰਿਹਾ, ਤਿਸ ਦੇ ਵਿੱਚ ਲੱਗ ਰਹੀ ਹੈ, ਪਦਾਰਥਾਂ ਵਿੱਚ, ਪੱਕਿਆਂ ਮਕਾਨਾਂ ਦੇ ਵਿੱਚ, ਪਲਾਟਾਂ ਦੇ ਵਿੱਚ, ਮੁਰੱਬਿਆਂ ਦੇ ਵਿੱਚ, ਗੱਡੀਆਂ ਮੋਟਰਾਂ ਦੇ ਵਿੱਚ ਲੱਗ ਰਹੀ ਹੈ, ਤੇ ਪਰਮੇਸ਼ਰ ਜੀ ਦਾ ਪਿਆਰ ਵਿਸਰ ਰਿਹਾ ਹੈ। ਸਾਧ ਸੰਗਤ ਜੀ, ਇਸ ਦਾ ਭਾਵ ਇਹ ਨਹੀਂ ਕਿ ਸੰਬੰਧੀਆਂ ਦਾ ਸਾਥ ਨਹੀਂ ਦੇਣਾ, ਜਾਂ ਪਰਿਵਾਰ ਦੀ ਸੰਭਾਲ ਨਹੀਂ ਕਰਨੀ, ਜਾਂ ਪਦਾਰਥ ਜਿਹੜੇ ਨੇ ਉਹਨਾਂ ਦੇ ਸੁੱਖ ਨਹੀਂ ਮੰਨਣੇ। ਪਰਿਵਾਰ ਦੇ ਵਿੱਚ, ਸੰਬੰਧੀਆਂ ਵਿੱਚ ਰਹਿੰਦਿਆਂ, ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ, ਉਸ ਪਰਮੇਸ਼ਰ ਜੀ ਦੇ ਸ਼ੁਕਰਾਨੇ ਵਿੱਚ ਜੁੜੇ ਰਹਿਣਾ, ਜਿਸ ਪਰਮੇਸ਼ਰ ਜੀ ਨੇ ਇਸਤਰੀ ਤੋਂ ਪਰਿਵਾਰ ਦਾ ਵਾਧਾ ਕੀਤਾ ਅਤੇ ਕੁਟੰਬ ਬਣਾਇਆ ਹੈ, ਜਿਸ ਪਰਮੇਸ਼ਰ ਜੀ ਨੇ ਸੰਬੰਧੀਆਂ ਦੇ ਨਾਲ ਮਿਲਿਆ, ਜਿਸ ਪਰਮੇਸ਼ਰ ਜੀ ਨੇ ਗੱਡੀਆਂ ਦਾ, ਮੋਟਰਾਂ ਦਾ, ਕੋਠੀਆਂ ਦਾ, ਮੁਰੱਬਿਆਂ ਦਾ ਮਾਲਕ ਬਣਾਇਆ ਨਾ, ਉਸ ਦਾ ਸ਼ੁਕਰਾਨਾ ਕਰਦੇ ਰਹਿਣਾ, ਵਾਹਿਗੁਰੂ ਜੀ ਆਪ ਜੀ ਦਾ ਧੰਨਵਾਦ, ਆਪ ਜੀ ਨੇ ਦਾਤਾਂ ਦਿੱਤੀਆਂ, ਫਿਰ ਤੇ ਇਹ ਸਾਰੀਆਂ ਦਾਤਾਂ ਸਫਲੀਆਂ ਨੇ। ਪਰ ਜੇ ਦਾਤਾਂ ਦੇ ਵਿੱਚ ਪ੍ਰੀਤੀ ਲੱਗ ਗਈ ਤੇ ਦਾਤਾ ਵਿਸਰ ਗਿਆ ਨਾ, ਦਾਤ ਪਿਆਰੀ ਵਿਸਰਿਆ ਦਾਤਾਰਾ, ਤੇ ਸਤਿਗੁਰੂ ਜੀ ਬਚਨ ਕਰਦੇ ਨੇ ਫਿਰ ਐਸੀ ਪ੍ਰੀਤ ਨੂੰ ਸਾੜ ਦਿਓ, ਜੋ ਕੁਟੰਬੀਆਂ ਸੰਬੰਧੀਆਂ ਦੇ ਵਿੱਚ ਤੇ ਮਾਇਆ ਦੇ ਪਸਾਰੇ ਵਿੱਚ ਲੱਗ ਰਹੀ ਹੈ।
1: ਜਿਸ ਅੰਤਰ ਪ੍ਰੀਤ ਰਾਮ ਰਸ ਨਾਹੀ,
0: ਜਿਨ੍ਹਾਂ ਦੇ ਅੰਦਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰੀਤੀ ਲੱਗੀ ਹੋਈ ਨਹੀਂ, ਅੰਮ੍ਰਿਤ ਨਾਮ ਦੇ ਬ੍ਰਹਮਾਨੰਦ ਰੂਪੀ ਰਸ ਨੂੰ, ਆਨੰਦ ਨੂੰ ਜਿਨ੍ਹਾਂ ਨੇ ਮਾਣਿਆ ਨਹੀਂ ਹੈ।
1: ਦੁਬਿਧਾ ਕਰਮ ਵਿਕਾਰੀ,
0: ਭਾਈ ਇਸ ਪ੍ਰਕਾਰ ਉਹਨਾਂ ਦੇ ਮਨ ਵਿੱਚ ਸਦਾ ਦੁਬਿਧਾ ਬਣੀ ਰਹਿੰਦੀ ਏ, ਕਿਉਂਕਿ ਵਿਕਾਰਾਂ ਦੇ ਸਹਿਤ ਉਹ ਕਰਮਾਂ ਨੂੰ ਕਰਦੇ ਨੇ, ਤੇ ਵਿਕਾਰ ਵਾਲੇ ਕਰਮ ਹੋਣੇ ਕਰਕੇ ਦੁਬਿਧਾ ਮਨ ਦੀ ਮਿਟਦੀ ਹੀ ਨਹੀਂ ਹੈ ਕਦੇ।
1: ਅੰਤਰ ਰਤਨ ਪਦਾਰਥ ਹਿਤਕਾਰ,
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਨੇ, ਜਿਨ੍ਹਾਂ ਦਾ ਵਾਹਿਗੁਰੂ ਜੀ ਦੇ ਨਾਲ ਪਿਆਰ ਲੱਗਾ ਹੋਇਆ ਨਾ, ਅੰਤਰ ਰਤਨ ਪਦਾਰਥ, ਉਹਨਾਂ ਦੇ ਹਿਰਦੇ ਦੇ ਅੰਦਰ ਨਾਮ ਰੂਪੀ ਰਤਨ ਪਦਾਰਥ ਜਿਹੜਾ ਹੈ ਉਹ ਪ੍ਰਗਟ ਹੋਇਆ ਹੈ। ਸੋ ਇਸ ਪ੍ਰਕਾਰ ਹਿੱਤ ਕਾਓ, ਉਹਨਾਂ ਨੇ ਵਾਹਿਗੁਰੂ ਜੀ ਦੇ ਨਾਲ ਹੀ ਹਿੱਤ ਕੀਤਾ ਹੈ ਜੀਓ।
1: ਦੁਰੈ ਨਾ ਲਾਲ ਪਿਆਰੀ,
0: ਸੋ ਮਹਾਰਾਜ ਐਸੀਆਂ ਜਿਹੜੀਆਂ ਜਗਿਆਸੂ ਇਸਤਰੀਆਂ ਨਾਮ ਦੀਆਂ ਪਿਆਰੀਆਂ ਨੇ, ਕਿ ਦੁਨੀਆਂ ਦੇ ਅੰਦਰ ਉਹਨਾਂ ਦਾ ਮਾਨ ਸਨਮਾਨ ਵੀ ਹੁੰਦਾ ਹੈ, ਤੇ ਬਚਨ ਕਰਦੇ ਨੇ ਸਤਿਗੁਰੂ ਜੀ ਭਾਈ ਦੁਰੈ ਨਾ, ਐਸੀਆਂ ਜਗਿਆਸੂ ਰੂਪ ਨਾਮ ਦੀਆਂ ਰਸ ਮਾਨਣ ਵਾਲੀਆਂ ਇਸਤਰੀਆਂ ਦੁਨੀਆਂ ਦੇ ਅੰਦਰ ਛੁਪਦੀਆਂ ਹੀ ਨਹੀਂ। ਲਾਲ ਪਿਆਰੀ, ਜਿਨ੍ਹਾਂ ਦਾ ਲਾਲ ਪਿਆਰੇ ਦੇ ਨਾਲ ਪਿਆਰ ਲੱਗਾ ਹੋਇਆ, ਤੇ ਜੋ ਲਾਲ ਪਿਆਰੇ ਪਰਮੇਸ਼ਰ ਜੀ ਨੂੰ ਪਿਆਰੀਆਂ ਨੇ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਨਾਮ ਰਤਨ ਪ੍ਰਗਟ ਹੋ ਗਿਆ ਨਾ, ਰਤਨ ਲੁਕਾਇਆ ਲੁਕੈ ਨਾਹੀ, ਜੇ ਕੋ ਰੱਖੈ ਲੁਕਾਈ, ਨਾਮ ਰਤਨ ਹਿਰਦੇ ਵਿੱਚ ਪ੍ਰਗਟ ਹੋ ਗਿਆ, ਕੋਈ ਲੁਕਾਉਣ ਦਾ, ਛੁਪਾਉਣ ਦਾ ਯਤਨ ਵੀ ਕਰੇ ਤੇ ਫਿਰ ਛੁਪਦਾ ਹੀ ਨਹੀਂ। ਤੇ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਪ੍ਰਗਟ ਹੋ ਗਿਆ ਨਾ ਉਹ ਸਾਰੇ ਜਗਤ ਦੇ ਅੰਦਰ ਪ੍ਰਗਟ ਹੋ ਜਾਂਦੇ ਨੇ। ਕਾਂਛੀ ਪੁਰੀ ਦੇ ਸਾਰੇ ਵਿਦਵਾਨਾਂ ਦਾ ਤੇ ਬ੍ਰਾਹਮਣਾਂ ਦਾ ਜ਼ੋਰ ਲੱਗਾ ਰਿਹਾ ਸਾਰੀ ਜ਼ਿੰਦਗੀ ਕਿ ਭਗਤ ਰਵਿਦਾਸ ਜੀ ਦੀ ਨਿੰਦਿਆ ਕਰਕੇ ਇਹਨਾਂ ਦਾ ਖੋਟਾ ਜਸ ਪ੍ਰਗਟ ਕਰੀਏ, ਇਹਨਾਂ ਦੀ ਬਦਨਾਮੀ ਕਰ ਦਈਏ। ਪਰ ਸਾਰਾ ਕਾਂਛੀਪੁਰੀ ਤੇ ਕਾਂਛੀਪੁਰੀ ਦੇ ਵਿਦਵਾਨ ਬ੍ਰਾਹਮਣ ਤੇ ਪੰਡਿਤ ਹਾਰ ਗਏ। ਹਿਰਦੇ ਦੇ ਅੰਦਰ ਨਾਮ ਪ੍ਰਗਟ ਹੈ, ਭਗਤ ਭਗਤ ਜਗ ਵੱਜਿਆ ਚਹੋ ਚੱਕਾਂ ਦੇ ਵਿੱਚ ਚਮਰੇਟਾ। ਉਹ ਤੇ ਚਾਹੁੰਦੇ ਸੀ ਕਾਂਛੀ ਦੇ ਵਿੱਚ ਨਿੰਦਿਆ ਕਰਕੇ ਬਦਨਾਮੀ ਕਰਵਾ ਦਈਏ, ਕੱਲੀ ਕਾਂਛੀ ਹੀ ਕੀ ਪੂਰੇ ਜਗਤ ਦੇ ਅੰਦਰ ਆਪ ਜੀ ਦੇ ਨਾਮ ਦਾ ਡੰਕਾ ਵੱਜਿਆ। ਭਗਤ ਰਵਿਦਾਸ ਸਾਹਿਬ ਜੀ ਬੜੇ ਚੰਗੇ ਨੇ, ਭਗਤ ਰਵਿਦਾਸ ਸਾਹਿਬ ਜੀਆਂ ਨੇ ਪਰਮੇਸ਼ਰ ਜੀ ਨੂੰ ਪਾ ਲਿਆ, ਨਾਮ ਉਦੋਂ ਵੀ ਪ੍ਰਗਟ ਸੀ ਤੇ ਸਾਧ ਸੰਗਤ ਜੀ ਅੱਜ ਵੀ ਪ੍ਰਗਟ ਹੈ। ਨਿੰਦਿਆ ਕਰਨ ਵਾਲੇ, ਈਰਖਾ ਕਰਨ ਵਾਲੇ, ਅੱਜ ਉਹਨਾਂ ਬ੍ਰਾਹਮਣਾਂ ਦੇ ਨਾਮ ਨੂੰ ਜਾਣਦਾ ਕੋਈ ਨਹੀਂ ਤੇ ਭਗਤ ਰਵਿਦਾਸ ਸਾਹਿਬ ਜੀਆਂ ਦਾ ਨਾਮ ਛੁਪਿਆ ਕਿਸੇ ਤੋਂ ਨਹੀਂ। ਪੰਡਿਤ ਬ੍ਰਾਹਮਣ ਭਗਤ ਕਬੀਰ ਸਾਹਿਬ ਜੀ ਦੀ ਨਿੰਦਿਆ ਕਰਕੇ ਬਦਨਾਮੀ ਕਰਨਾ ਚਾਹੁੰਦੇ ਸਨ, ਅੱਜ ਉਹਨਾਂ ਦਾ ਨਾਮ ਤੇ ਮਿੱਟਿਓ ਘਟੀ ਹੋ ਘਟੇ ਹੋ ਗਿਆ, ਜਾਣਦਾ ਕੋਈ ਨਹੀਂ, ਘਟੇ ਮਿੱਟੀ 'ਚ ਰੁਲ ਗਏ ਉਹਨਾਂ ਦੇ ਨਾਮ, ਨਾ ਉੱਥੇ ਉਹ ਮਿਟ ਗਏ। ਪਰ ਭਗਤ ਕਬੀਰ ਸਾਹਿਬ ਜੀ ਉਦੋਂ ਵੀ ਪ੍ਰਗਟ ਸਨ ਤੇ ਅੱਜ ਵੀ ਪ੍ਰਗਟ ਨੇ ਤੇ ਅੱਗੇ ਵੀ ਪ੍ਰਗਟ ਹੀ ਰਹਿਣਗੇ। ਸੋ ਹਜ਼ੂਰ ਬਚਨ ਕਰਨਾ ਕਰਦੇ ਨੇ ਭਾਈ, ਜਿਨ੍ਹਾਂ ਜਗਿਆਸੂ ਰੂਪ ਇਸਤਰੀਆਂ ਦੇ ਹਿਰਦੇ ਦੇ ਅੰਦਰ ਪਿਆਰੇ ਪਰਮੇਸ਼ਰ ਜੀ ਦਾ ਪਿਆਰ ਵਸ ਗਿਆ, ਉਹ ਲੁਕੀਆਂ ਛਿਪੀਆਂ ਨਹੀਂ ਰਹਿੰਦੀਆਂ। ਦੁਨੀਆਂ ਦੇ ਅੰਦਰ ਉਹ ਬ੍ਰਹਮ ਗਿਆਨੀ ਰੂਪ ਸਖੀਆਂ, ਸਾਧੂ ਮਹਾਤਮਾ ਰੂਪ ਸਖੀਆਂ ਪ੍ਰਗਟ ਹੋ ਆਉਂਦੀਆਂ ਹਨ।
1: ਨਾਨਕ ਗੁਰਮੁਖ ਨਾਮ ਅਮੋਲਕ।
0: ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ, ਹੇ ਪਿਆਰਿਓ ਗੁਰਸਿੱਖੋ, ਪੂਰਿਆਂ ਸਤਿਗੁਰਾਂ ਦੁਆਰਾ ਪ੍ਰਾਪਤ ਹੋਣ ਵਾਲਾ ਜਿਹੜਾ ਅੰਮ੍ਰਿਤ ਨਾਮ ਹੈ ਨਾ, ਅਤਿਅੰਤ ਅਮੁੱਲਕ ਹੈ। ਇਸ ਨੂੰ ਸੋਨੇ ਦੇ ਨਾਲ, ਚਾਂਦੀ ਦੇ ਨਾਲ, ਹੀਰਿਆਂ ਦੇ ਨਾਲ, ਲਾਲਾਂ ਦੇ ਨਾਲ, ਜਵਾਹਰਾਤਾਂ ਦੇ ਨਾਲ, ਮਣੀਆਂ ਦੇ ਨਾਲ, ਮੁੰਗੀਆਂ ਦੇ ਨਾਲ, ਪਾਰਸਾਂ ਦੇ ਨਾਲ, ਸਿੱਕਿਆਂ ਦੇ ਨਾਲ, ਮੋਹਰਾਂ ਦੇ ਨਾਲ, ਅਸ਼ਰਫੀਆਂ ਦੇ ਨਾਲ, ਰੁਪਈਆਂ ਦੇ ਨਾਲ, ਰਜਤਪਣ ਦੇ ਨਾਲ, ਕਿਸੇ ਡਾਲਰਾਂ ਜਾਂ ਪਾਉਂਡਾਂ ਦੇ ਨਾਲ ਖਰੀਦਿਆ ਨਹੀਂ ਜਾ ਸਕਦਾ। ਐਸਾ ਅਮੁੱਲਕ ਹੈ, ਇਸ ਦੀ ਕੀਮਤ ਕਥਨ ਵੀ ਨਹੀਂ ਕੀਤੀ ਜਾ ਸਕਦੀ। ਕੀਮਤ ਪਾਉਣੀ ਤੇ ਦੂਰ ਦੀ ਗੱਲ ਹੈ, ਕੀਮਤ ਅਦਾ ਕਰ ਦੇਣੀ ਤੇ ਦੂਰ ਦੀ ਗੱਲ ਹੈ, ਕੀਮਤ ਬਿਆਨ ਹੀ ਨਹੀਂ ਕੀਤੀ ਜਾ ਸਕਦੀ, ਕਥਨ ਵੀ ਨਹੀਂ ਕੀਤੀ ਜਾ ਸਕਦੀ। ਗੁਰਮੁਖ ਨਾਮ ਅਮੁੱਲਕ, ਪੂਰੇ ਸਤਿਗੁਰੂ ਜੀ ਦੇ ਪਾਸੋਂ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਅਮੁੱਲਕ ਪ੍ਰਾਪਤ ਹੁੰਦਾ ਹੈ।
1: ਜੁਗ ਜੁਗ ਅੰਤਰ ਧਾਰੀ,
0: ਜਿਹੜੇ ਪਰਮੇਸ਼ਰ ਜੀ ਜੁਗ ਜੁਗ, ਜੁਗ ਦਾ ਅਰਥ ਹੈ ਦੋ, ਦੋ ਵਾਰ ਜੁਗ ਜੁਗ ਆ ਗਿਆ, ਦੋ ਤੇ ਦੋ ਚਾਰ, ਜਿਹੜੇ ਪਰਮੇਸ਼ਰ ਜੀ ਚਾਰੇ ਹੀ ਯੁੱਗਾਂ ਦੇ ਅੰਦਰ ਪ੍ਰਗਟ ਨੇ। ਜੁਗ ਜੁਗ, ਜੋ ਜੁੜਨੇ ਯੋਗ ਪਰਮੇਸ਼ਰ ਜੀ ਨੇ, ਇਸ ਦੇ ਨਾਲ ਜੁੜੇ ਰਹੋ। ਜੁਗ ਜੁਗ, ਜਿਸ ਦੇ ਨਾਮ ਦੁਆਰਾ ਭਗਤ ਪਹਿਲਾਂ ਵੀ ਜੁੜਦੇ ਸਨ, ਹੁਣ ਵੀ ਜੁੜਦੇ ਨੇ, ਭਾਈ ਜੁੜਨੇ ਵਾਲੇ ਹੋ ਕਰਕੇ ਜੁੜੇ ਰਹੋ। ਅੰਤਰ ਧਾਰੀ ਤੇ ਹਰੀ ਪਰਮੇਸ਼ਰ ਜੀ ਦੀ ਪ੍ਰੀਤੀ ਨੂੰ ਸਤਿਗੁਰੂ ਜੀ ਦੇ ਉਪਦੇਸ਼ਾਂ ਦੁਆਰਾ ਹਿਰਦੇ ਦੇ ਅੰਦਰ ਧਾਰਨਾ ਕਰੋ। ਹਰੀ ਪਰਮੇਸ਼ਰ ਜੀ ਦੇ ਨਾਮ ਨੂੰ ਹਿਰਦੇ ਦੇ ਅੰਦਰ ਧਾਰਨ ਕਰਨੇ ਵਾਲੇ ਹੋ ਕਰਕੇ ਧਾਰਨ ਕਰੋ, ਕਲਿਆਣ ਹੋ ਜਾਵੇਗੀ, ਮੁਕਤੀ ਹੋ ਜਾਵੇਗੀ, ਫਿਰ ਦੁਨੀਆਂ ਦੇ ਦੁੱਖ ਨਹੀਂ ਵਿਆਪਣਗੇ, ਵਾਹਿਗੁਰੂ ਜੀ ਦੂਰ ਨਹੀਂ ਵਿਆਪਣਗੇ, ਵਾਹਿਗੁਰੂ ਜੀ ਅੰਗ ਸੰਗ ਪ੍ਰਤੀਤ ਹੋਣਗੇ। ਜਦੋਂ ਰਿਦਾ ਨਾਮ ਰੰਗਣ ਦੇ ਅੰਦਰ ਰੰਗਿਆ ਗਿਆ, ਇਵੇਂ ਇਹ ਪਾਵਨ ਉਪਦੇਸ਼ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਰਗ ਰਾਗ ਦੇ ਵਿੱਚ ਦੇਣਾ ਕੀਤੇ ਨੇ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੇ ਤਿੰਨ ਸ਼ਬਦ ਇੱਥੇ ਸਾਰਗ ਰਾਗ ਦੇ ਵਿੱਚ ਆਏ ਨੇ ਤੇ ਤਿੰਨਾਂ ਦਾ ਹੀ ਸਿਰਲੇਖ ਸਾਰਗ ਰਿਹਾ ਹੈ। ਰਾਗ ਮਾਲਾ ਦੇ ਵਿੱਚ ਵੀ ਸਤਿਗੁਰੂ ਜੀ ਨੇ ਬਚਨ ਕੀਤਾ, ਸਾਲੂ ਸਾਰਗ ਸਾਗਰਾ ਔਰ ਗੋਂਡ ਗੰਭੀਰ, ਅਸ਼ਟ ਪੁੱਤਰ ਸ੍ਰੀ ਰਾਗ ਕੇ ਗੁੰਡ ਕੁੰਭ ਹਮੀਰ। ਅੱਠਾਂ ਹੀ ਸ੍ਰੀ ਰਾਗ ਦੇ ਪੁੱਤਰਾਂ ਦੇ ਨਾਮ ਲਏ ਨੇ, ਉੱਥੇ ਵੀ ਸਤਿਗੁਰੂ ਜੀ ਨੇ ਰਾਗ ਸਾਰਗ ਹੀ ਕਥਨ ਕੀਤਾ ਹੈ। ਅੱਗੇ ਇਸੇ ਪ੍ਰਕਾਰ ਗੁਰਬਾਣੀ ਦੇ ਅੰਦਰ ਸਾਰਗ ਅਤੇ ਸਾਰੰਗ ਦੋਵੇਂ ਹੀ ਨਾਮ ਆਉਣਗੇ। ਜਿੱਥੇ ਸਾਰਗ ਆਵੇ ਟਿੱਪੀ ਤੋਂ ਬਿਨਾਂ ਉੱਥੇ ਸਾਰਗ ਪੜ੍ਹਨਾ, ਜਿੱਥੇ ਸੱਸੇ ਕੰਨਾਂ ਰਾਰੇ ਟਿੱਪੀ ਗੱਗਾ ਸਾਰੰਗ ਆਵੇ ਉੱਥੇ ਟਿੱਪੀ ਲਗਾ ਕਰਕੇ ਸਾਰੰਗ ਪੜ੍ਹਨਾ। ਜਿਵੇਂ ਭੇਦ ਸਤਿਗੁਰੂ ਜੀ ਨੇ ਉਚਾਰੇ ਤੇ ਅੰਕਿਤ ਕੀਤੇ ਨੇ, ਤੇਵੇਂ ਹੀ ਤਿੰਨਾਂ ਦਾ ਪਾਠ ਕਰਨਾ ਹੈ ਜੀਓ।
1: ਸਾਰੰਗ ਮਹੱਲਾ ਚੌਥਾ।
0: ਸਤਿਗੁਰੂ ਦੇਵ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਕਿਰਪਾਲਤਾ ਕਰਕੇ ਸਾਰੰਗ ਰਾਗ ਦੇ ਅੰਦਰ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ।
1: ਘਰ ਪਹਿਲਾ।
0: ਸਤਿਗੁਰੂ ਜੀ ਹਦਾਇਤ ਕਰਦੇ ਨੇ, ਜਦੋਂ ਇਸ ਅੰਮ੍ਰਿਤਮਈ ਗੁਰਬਾਣੀ ਦੇ ਸ਼ਬਦਾਂ ਨੂੰ ਕੀਰਤਨ ਦੁਆਰਾ ਰਾਗ ਵਿੱਚ ਪਾ ਕੇ ਗਾਇਨ ਕੀਤਾ ਜਾਵੇ ਫਿਰ ਪਹਿਲੇ ਸੁਰਤਾਲ ਘਰ ਦੇ ਅੰਦਰ ਗਾਇਨ ਕਰਨਾ ਹੈ।
1: ਇੱਕ ਓਅੰਕਾਰ
0: ਸਤਿਗੁਰੂ ਜੀ ਵਾਹਿਗੁਰੂ ਜੀ ਦਾ ਮੰਗਲ ਕਰਦੇ ਨੇ ਜੋ ਇੱਕ ਅਦੁੱਤੀ ਬ੍ਰਹਮ ਹੈ, ਸੁਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ ਹੈ। ਓਅੰਕਾਰ ਜੋ ਪਰਮੇਸ਼ਰ ਜੀ ਉਚਾਰਨੇ ਮਾਤਰ ਸੇ ਰੱਖਿਆ ਕਰਨੇ ਵਾਲੇ ਸਰਬ ਦੇ ਪ੍ਰਕਾਸ਼ਕ ਰੂਪ ਹਨ ਜੀਓ।
1: ਸਤਿਗੁਰ ਪ੍ਰਸਾਦ
0: ਐਸੇ ਪਰਮੇਸ਼ਰ ਜੀ ਦੀ ਪ੍ਰਾਪਤੀ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ, ਕਿਰਪਾ ਦੇ ਰਾਹੀਂ ਅਥਵਾ ਕਿਰਪਾ ਦੇ

0: ਬਾਰੇ ਬਹੁਤ ਸੁਣਿਆ ਕਿ ਕੋਈ ਪਰਮ ਪਦ ਨਾਮ ਦੀ ਅਵਸਥਾ ਵੀ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਕਿਰਪਾਲਤਾ ਕਰਕੇ ਸਾਨੂੰ ਉਪਦੇਸ਼ ਦਿਓ, ਉਹ ਪਰਮ ਪਦ ਕਿਵੇਂ ਪਾਈਏ। ਆਤਮ ਸਰੂਪ ਬਾਰੇ ਸੁਣਿਆ ਮਹਾਰਾਜ, ਅਸੀਂ ਤੇ ਇਸ ਆਤਮ ਸਰੂਪ ਨੂੰ ਜੋ ਰਾਮ ਜੀ ਦੀ ਪਰਮੇਸ਼ਰ ਜੀ ਦੀ ਅੰਸ ਹੈ ਕਿਵੇਂ ਪ੍ਰਾਪਤ ਕਰੀਏ, ਕਿਰਪਾ ਕਰਕੇ ਦੱਸੋ ਜੀ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਹਰ ਕੇ ਸੰਤ ਜਨਾ ਕੀ ਹਮ ਧੂਰ। ਹੇ ਭਾਈ, ਅਸੀਂ ਤਾਂ ਸੰਤ ਜਨਾ ਦੀ, ਹਰੀ ਪਰਮੇਸ਼ਰ ਵਾਹਿਗੁਰੂ ਜੀ ਦੇ ਪਿਆਰਿਆਂ ਦੀ ਚਰਨਾਂ ਦੀ ਸਦਾ ਹੀ ਧੂੜ ਮੰਗਦੇ ਹਾਂ। ਇਸੇ ਪ੍ਰਕਾਰ
1: ਹਰ ਕੇ ਸੰਤ ਜਨਾ ਕੀ ਹਮ ਧੂਰ।
0: ਭਾਈ, ਸਾਰੇ ਤਮਾਮ ਜੀਵ ਜੇ ਆਤਮ ਪਦ ਨੂੰ ਪਾਉਣਾ ਚਾਹੁੰਦੇ ਹੋ ਨਾ, ਤੇ ਬੇਨਤੀਆਂ ਕਰੋ ਹਰੀ ਪਰਮੇਸ਼ਰ ਜੀ, ਵਾਹਿਗੁਰੂ ਜੀ, ਜਿਹੜੇ ਆਪ ਜੀਆਂ ਦੇ ਸੰਤ ਜਨ ਨੇ ਨਾ, ਜਿਨ੍ਹਾਂ ਨੂੰ ਆਉਂਦੇ ਜਾਂਦੇ ਸਾਹਾਂ ਦੇ ਨਾਲ ਨਾਮ ਕਦੇ ਭੁੱਲਦਾ ਹੀ ਨਹੀਂ, ਜਿਹੜੇ ਸੱਜਣਾਂ ਨੂੰ, ਮਿੱਤਰਾਂ ਨੂੰ ਤੇ ਦੁਸ਼ਮਣਾਂ ਨੂੰ ਬਰਾਬਰ ਉਪਦੇਸ਼ ਦਿੰਦੇ ਨੇ। ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬੱਤਰ ਪੂਰਨ ਹੈ। ਹੇ ਪੂਰਨ ਪਰਮੇਸ਼ਰ ਜੀ, ਜਿਹੜੇ ਸਦਾ ਆਪ ਜੀ ਦੇ ਅੰਮ੍ਰਿਤ ਨਾਮ ਦੇ ਵਿੱਚ ਧਿਆਨ ਲਾ ਕਰਕੇ ਰੱਖਦੇ ਨੇ, ਤਿੰਨਾਂ ਨਾਮ ਰਸੀਆਂ ਦੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਸਾਨੂੰ ਬਖਸ਼ਿਸ਼ ਕਰਕੇ ਬਖਸ਼ ਦਿਓ।
1: ਮਿਲ ਸਤ ਸੰਗਤ ਪਰਮ ਪਦ ਪਾਇਆ।
0: ਭਾਈ, ਅਸਾਂ ਨੇ ਸਤਿਗੁਰੂ ਜੀ ਦੀ ਸਤ ਸੰਗਤ ਦੇ ਨਾਲ ਮਿਲ ਕਰਕੇ ਅੰਮ੍ਰਿਤ ਨਾਮ ਦਾ ਜਪ ਕਰਕੇ ਪਰਮ ਪਦਵੀ ਨੂੰ ਪਾਇਆ, ਪ੍ਰਾਪਤ ਕੀਤਾ ਹੈ।
1: ਆਤਮ ਰਾਮ ਰਹਿਆ ਭਰਪੂਰ।
0: ਪਰਮੇਸ਼ਰ ਜੀ ਨੂੰ ਭਰਪੂਰ ਜਾਣਿਆ, ਜੋ ਸਾਰਿਆਂ ਜੀਵਾਂ ਦੇ ਅੰਦਰ ਆਤਮਾ ਰੂਪ ਹੋ ਕਰਕੇ ਵਸ ਰਿਹਾ, ਤੇ ਇਸ ਨੂੰ ਪਰਿਪੂਰਨ ਜਾਣਦੇ ਹੈ। ਸੋ ਇਸ ਪ੍ਰਕਾਰ ਤੇ ਇਸ ਨੂੰ ਆਪਣੇ ਤੋਂ ਦੂਰ ਨਹੀਂ ਜਾਣਿਆ, ਪਰਮ ਪਦ ਵੀ ਪਾਇਆ ਤੇ ਪਰਮੇਸ਼ਰ ਜੀ ਨੂੰ ਆਤਮ ਸਰੂਪ ਕਰਕੇ ਭਰਪੂਰ ਵੀ ਜਾਣਿਆ ਹੈ। ਇਸੇ ਪ੍ਰਕਾਰ
1: ਸਤਿਗੁਰ ਸੰਤ ਮਿਲੈ ਸੰਤ ਪਾਈਐ।
0: ਹਜ਼ੂਰ ਬਚਨ ਕਰਦੇ ਨੇ, ਮਿਲ ਸਤ ਸੰਗਤ ਪਰਮ ਪਦ ਪਾਇਆ। ਜਿਨ੍ਹਾਂ ਨੂੰ ਮਿਲ ਗਈ ਹੈ ਸਤ ਸੰਗਤ, ਮਿਲ ਜਿਹੜੇ ਮਿਲ ਰਹੇ ਨੇ, ਮਿਲ ਗਏ ਨੇ ਸਤ ਸੰਗਤ ਦੇ ਵਿੱਚ, ਅਰਥਾਤ ਸਤ ਸੰਗਤ ਵਿੱਚ ਬੈਠ ਕਰਕੇ ਸਰਵਣ ਕਰਦੇ ਤੇ ਰਸਨਾ ਦੇ ਨਾਲ ਜਪਦੇ ਨੇ ਸਤਨਾਮ ਸ੍ਰੀ ਵਾਹਿਗੁਰੂ, ਤਿੰਨਾਂ ਪਿਆਰਿਆਂ ਨੇ ਪਰਮ ਪਦ ਪਾਇਆ। ਪਰਮ ਕਹੀਏ ਸ੍ਰੇਸ਼ਟ, ਪਦ ਕਹੀਏ ਪਦਵੀ, ਸ੍ਰੇਸ਼ਟ ਪਦਵੀ ਨੂੰ, ਸਰੂਪ ਰੂਪ ਦੀ ਪ੍ਰਾਪਤੀ ਦੀ ਪਦਵੀ ਨੂੰ ਤਿੰਨਾਂ ਨੇ ਪਾਇਆ ਹੈ ਜੀਓ।
1: ਆਤਮ ਰਾਮ ਰਹਿਆ ਭਰਪੂਰ।
0: ਮਹਾਰਾਜ, ਇਹ ਸਰੂਪ ਰੂਪ ਕਿਸ ਨੂੰ ਕਿਹਾ ਜਾਂਦਾ ਹੈ? ਤੇ ਹਜ਼ੂਰ ਬਚਨ ਕਰਦੇ ਨੇ, ਭਾਈ ਸਰੂਪ ਰੂਪ ਕਿਹਾ ਜਾਂਦਾ ਆਤਮਾ ਨੂੰ। ਮਹਾਰਾਜ, ਆਤਮਾ ਕੀ ਹੈ? ਹਜ਼ੂਰ ਫਰਮਾਉਂਦੇ ਨੇ ਰਾਮ, ਇਹ ਰਾਮ ਦੀ ਅੰਸ ਹੈ। ਪਰਮੇਸ਼ਰ ਜੀ ਸਮੁੱਚੀ ਸ੍ਰਿਸ਼ਟੀ ਦੇ ਅੰਦਰ ਸਭਨਾ ਜੀਵਾਂ ਦੇ ਅੰਦਰ ਆਪਣੀ ਅੰਸ਼ ਨੂੰ ਵਸਾ ਕਰਕੇ ਸਭਨਾ ਨੂੰ ਪ੍ਰਫੁੱਲਿਤ ਕਰ ਰਹੇ ਨੇ। ਜਿਹੜੇ ਰਾਮ ਰਮੇ ਪਰਮੇਸ਼ਰ ਜੀ ਸਰਬ ਵਿਆਪੀ ਆਤਮ ਰੂਪ ਹੋ ਰਹੇ ਨੇ। ਇਸ ਪ੍ਰਕਾਰ ਪਰਮ ਪਦ ਪਾਇਆ ਆਤਮ ਰਾਮ, ਜੋ ਰਾਮ ਜੀ ਨੇ ਤਿੰਨਾਂ ਨੂੰ ਆਤਮਾ ਰੂਪ ਜਾਣ ਕਰਕੇ ਪਰਮ ਪਦਵੀ ਨੂੰ ਪਾਵਣਾ ਕੀਤਾ ਹੈ ਜੀਓ।
1: ਰਹਾਓ
0: ਤੇ ਜਾਣਿਆ ਹੈ ਪਰਮੇਸ਼ਰ ਜੀ ਸਰਬ ਵਿਆਪੀ ਸਰਬਤ ਸਥਾਨਾਂ ਤੇ ਭਰਪੂਰ ਹੋ ਰਹੇ ਨੇ। ਵਿਸ਼ਰਾਮ ਦੇ ਕਰਕੇ ਗੁਰੂ ਪਾਤਸ਼ਾਹ

0: ਆ ਖਿਨ ਖਿਨ ਮਾਤਰ ਸਮੇਂ ਦੇ ਅੰਦਰ ਮਨ ਨਾਲ ਪਾਪ ਕਰਦੇ ਆ। ਕਿਸੇ ਦਾ ਰੂਪ ਵੇਖ ਕੇ ਮਨ ਮੈਲਾ ਹੋ ਜਾਂਦਾ ਹੈ, ਕਿਸੇ ਦਾ ਧਨ ਵੇਖ ਕੇ ਮਨ ਮੈਲਾ ਹੋ ਜਾਂਦਾ, ਕਿਸੇ ਦੇ ਸੁੱਖ ਵੇਖ ਕੇ ਮਨ ਮੈਲਾ ਹੋ ਜਾਂਦਾ ਹੈ, ਕਿਸੇ ਦੇ ਧੀਆਂ ਪੁੱਤਰ ਚੰਗੇ ਪੜ੍ਹਦੇ ਤੇ ਆਗਿਆਕਾਰੀ ਵੇਖ ਕੇ ਮਨ ਮੈਲਾ ਹੋ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਜਨਮਾਂ ਜਨਮਾਂਤਰਾਂ ਦੇ ਅੰਦਰ ਪਤਾ ਨਹੀਂ ਬ੍ਰਾਹਮਣ ਕੈਲੀ ਘਾਤ ਕੰਜਕਾ ਅਣਚਾਰੀ ਕਾ ਧਾਨ, ਕਿੰਨੇ ਕੁ ਬ੍ਰਹਮ ਗਿਆਨੀਆਂ ਦਾ ਕਤਲ ਕੀਤਾ ਹੋਵੇਗਾ, ਕਿੰਨੀਆਂ ਕੁ ਗਊਆਂ ਦੀ ਹੱਤਿਆ ਕੀਤੀ ਹੋਵੇਗੀ, ਕਿੰਨੀਆਂ ਕੁ ਇਸੇ ਪ੍ਰਕਾਰ ਧੀ ਭੈਣ ਦਾ ਪੈਸਾ ਖਾਧਾ ਅਥਵਾ ਤਿੰਨਾਂ ਦੀ ਹੱਤਿਆ ਕੀਤੀ ਹੋਵੇਗੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿੰਨੇ ਕੁ ਦੁਰਾਚਾਰੀਆਂ ਦਾ ਧਨ ਖਾਧਾ ਹੋਵੇਗਾ ਕੋਈ ਗਿਣਤੀ ਨਹੀਂ। ਕਿਰਪਾਲਤਾ ਕਰਕੇ ਦੱਸੋ ਸਾਡੇ ਇਹ ਸਾਰੇ ਪਾਪ ਤੇ ਐਬ ਕਿਵੇਂ ਦੂਰ ਹੋ ਜਾਣ। ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਸ਼ਾਂਤੀ ਸੁੱਖ ਕਿਵੇਂ ਮਿਲੇ। ਹਜ਼ੂਰ ਫਰਮਾਉਂਦੇ ਨੇ ਸਤਿਗੁਰ ਸੰਤ ਮਿਲੈ, ਸੰਤ ਕਹੀਏ ਸ਼ਾਂਤ ਆਤਮਾ, ਜਿਨ੍ਹਾਂ ਨੂੰ ਸ਼ਾਂਤ ਆਤਮਾ ਪੂਰੇ ਸਤਿਗੁਰੂ ਜੀ ਮਿਲੇ ਨੇ ਨਾ, ਸ਼ਾਂਤੇ ਪਾਈਐ, ਉਹਨਾਂ ਨੇ ਪੂਰੇ ਸਤਿਗੁਰੂ ਜੀ ਦੇ ਪਾਸੋਂ ਸ਼ਾਂਤੀ ਪ੍ਰਾਪਤ ਕਰ ਲਈ ਹੈ ਜੀਓ।
1: ਕਿਲ ਵਿਖ ਦੁੱਖ ਕਾਟੇ ਸਭ ਦੂਰ,
0: ਕਿਲ ਵਿਖ ਕਹਿਣਾ ਕਰੀਏ ਬੱਜਰ ਪਾਪ, ਬ੍ਰਹਮ ਗਿਆਨੀ ਨੂੰ ਮਾਰਨਾ, ਇਸੇ ਕਾਰ ਬ੍ਰਾਹਮਣ ਕੈਲੀ ਘਾਤ ਗਊ ਨੂੰ ਮਾਰਨਾ, ਕੰਜਕਾਂ ਲੜਕੀਆਂ ਨੂੰ ਮਾਰਨਾ। ਪਹਿਲਾਂ ਲੋਕ ਧੀਆਂ ਨੂੰ ਜੰਮਦਿਆਂ ਮਾਰ ਦਿੰਦੇ ਸਨ, ਅੱਜ ਜੰਮਣ ਤੋਂ ਪਹਿਲਾਂ ਮਾਰ ਦਿੰਦੇ ਨੇ। ਇਹ ਵੱਡਾ ਭਾਰੀ ਬੱਜਰ ਪਾਪ, ਵੱਡਾ ਭਾਰੀ ਗੁਨਾਹ ਹੈ। ਅਣਚਾਰੀ ਕਾ ਧਾਨ, ਜਿਸ ਦੀ ਧਰਮ ਦੀ ਕਿਰਤ ਨਹੀਂ, ਜੋ ਪਾਪ ਦੀ ਕਿਰਤ ਕਰਦਾ, ਤਿਸ ਦਾ ਜਿਹੜਾ ਧਨ ਖਾਣਾ ਨਾ ਪਾਪ ਦੀ ਕਿਰਤ ਦਾ, ਜਿਹੜਾ ਨਸ਼ੇ ਵੇਚ ਰਿਹਾ, ਸਿਗਰਟਾਂ ਬੀੜੀਆਂ ਵੇਚ ਰਿਹਾ, ਤੰਬਾਕੂ ਵੇਚ ਰਿਹਾ, ਸ਼ਰਾਬ ਵੇਚ ਰਿਹਾ, ਚੈਣੀਆਂ ਖੈਣੀਆਂ ਵੇਚ ਰਿਹਾ, ਕੋਈ ਅਫੀਮਾ ਵੇਚ ਰਿਹਾ, ਕੋਈ ਚਿੱਟੇ ਜਾਂ ਸਮੈਕਾਂ ਵੇਚ ਰਿਹਾ, ਇਹ ਜਿੰਨੇ ਵੀ ਨਸ਼ੇ ਜਾਂ ਸਾਧ ਸੰਗਤ ਜੀ, ਇਸੇ ਪ੍ਰਕਾਰ ਕਿਸੇ ਦਾ ਧਨ ਹਰ ਲੈਣਾ, ਘੱਟ ਤੋਲਣਾ, ਈਰਖਾ ਕਰਨੀ, ਬੇਈਮਾਨੀ ਕਰਨੀ, ਹਿਸਾਬ ਵਿੱਚ ਘਾਟਾ ਵਾਧਾ ਕਰਨਾ, ਇਹ ਸਾਰਾ ਪਾਪ ਦਾ ਧਨ ਹੈ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਕਿਲੇ ਵੇਖ ਦੁੱਖ ਕਾਟੇ ਸਭ, ਜਿਨ੍ਹਾਂ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਜਪਿਆ ਹੈ, ਉਹਨਾਂ ਦੇ ਕਿਲੇ ਵਿਖ ਚਾਰੇ ਵੱਡੇ ਭਾਰੀ ਬੱਜਰ ਪਾਪ ਵੀ ਕੱਟ ਦਿੱਤੇ, ਉਹਨਾਂ ਦੇ ਜਨਮ ਮਰਨ ਦੇ ਦੁੱਖ ਵੀ ਕੱਟ ਦਿੱਤੇ, ਅਗਿਆਨ ਦੇ ਦੁੱਖ ਵੀ ਸਭ ਦੂਰ ਕੱਟ ਕਰਕੇ ਸਾਰੇ ਦੂਰ ਕਰ ਦਿੱਤੇ, ਜਿਹੜੇ ਮੁੜ ਨੇੜੇ ਵੀ ਨਾ ਹੋ ਸਕਣ ਇੰਨੀ ਦੂਰ ਕਰ ਦਿੱਤੇ, ਜਿਹੜੇ ਦੂਰ ਸਨ ਪਰਮੇਸ਼ਰ ਜੀ ਤੋਂ ਉਹਨਾਂ ਸਭਨਾਂ ਨੂੰ ਨੇੜੇ ਕਰ ਲਿਆ, ਉਹਨਾਂ ਦੇ ਕਿਲੇ ਵਿਖ ਪਾਪਾਂ ਨੂੰ ਕੱਟ ਕਰਕੇ, ਜਿਨ੍ਹਾਂ ਨੇ ਪੂਰੇ ਸਤਿਗੁਰਾਂ ਦੀ ਸਤ ਸੰਗਤ ਦੇ ਨਾਲ ਮਿਲ ਕਰਕੇ ਅੰਮ੍ਰਿਤ ਨਾਮ ਨੂੰ ਜਪ ਕੇ ਸ਼ਾਂਤੀ ਸੁੱਖ ਪਾਇਆ ਹੈ।
1: ਆਤਮ ਜੋਤ ਭਈ ਪ੍ਰਫੁੱਲਿਤ,
0: ਭਾਈ ਤਿਨ੍ਹਾਂ ਦੇ ਅੰਤਸ਼ਕਰਨ ਦੇ ਅੰਦਰ ਜੋ ਜੋਤੀ ਸਰੂਪ ਪਰਮੇਸ਼ਰ ਜੀ ਆਤਮਾ ਰੂਪ ਹੋ ਕਰਕੇ ਵਸ ਰਹੇ ਨੇ ਨਾ, ਉਹ ਆਤਮ ਜੋਤ ਜੀ ਭਾਈ ਪ੍ਰਫੁੱਲਿਤ ਪ੍ਰਫੁੱਲਿਤ ਹੋ ਰਹੇ ਨੇ, ਤਿੰਨਾਂ ਦੀ ਆਤਮਾ ਅੰਤਸ਼ਕਰਨ ਦੇ ਸਹਿਤ, ਖਿਡਾਓ ਦੇ ਸਹਿਤ ਹੋਈ ਹੈ ਜੀਓ।
1: ਪੁਰਖ ਨਿਰੰਜਨ ਦੇਖਿਆ ਹਜ਼ੂਰ,
0: ਕਿਉਂਕਿ ਸਤਿਗੁਰੂ ਜੀ ਦੇ ਉਪਦੇਸ਼ਾਂ ਦੁਆਰਾ ਸਤ ਸੰਗਤ ਦੇ ਨਾਲ ਮਿਲ ਕਰਕੇ ਜਿਹੜੇ ਜਪਦੇ ਨੇ ਸਤਨਾਮ ਸ੍ਰੀ ਵਾਹਿਗੁਰੂ, ਉਹਨਾਂ ਨੇ ਪੁਰਖ ਨਿਰੰਜਨ, ਜੋ ਨਿਰਅੰਜਨ ਮਾਇਆ ਕਾਲਕ ਤੋਂ ਰਹਿਤ ਪੁਰਖ ਸਰੂਪ ਪਰਮੇਸ਼ਰ ਅਕਾਲ ਪੁਰਖ ਜੀ ਨੇ ਨਾ, ਜੋ ਪੁਰੀਆਂ ਨੂੰ ਨਾਸ਼ ਕਰਨ ਵਾਲੇ ਤੇ ਪੂਨਾਮੀ ਨਰਕਾਂ ਵਿੱਚ ਪੈਣ ਤੋਂ ਰੱਖਿਆ ਕਰਨ ਵਾਲੇ ਨੇ, ਉੱਤਮ ਜਗਿਆਸੂਆਂ ਨੇ, ਨਾਮ ਦੇ ਰਸੀਆਂ ਨੇ, ਸਤ ਸੰਗਤ ਨਾਲ ਮਿਲ ਕੇ ਜਪਣ ਵਾਲਿਆਂ ਨੇ ਦੇਖਿਆ ਹਜ਼ੂਰ ਪਰਮੇਸ਼ਰ ਜੀ ਨੂੰ, ਹਾਜ਼ਰ ਹਜ਼ੂਰ ਦੇਖਿਆ, ਜ਼ਾਹਰ ਜ਼ਹੂਰ ਦੇਖਿਆ। ਬਹੁਤ ਸਾਰੇ ਧਰਮਾਂ ਦੇ ਲੋਕ ਨੇ ਜਿਹੜੇ ਕਹਿੰਦੇ ਰੱਬ ਨੂੰ ਪ੍ਰਤੱਖ ਅੱਖਾਂ ਨਾਲ ਦੇਖਿਆ ਨਹੀਂ ਜਾ ਸਕਦਾ, ਤੇ ਸਤਿਗੁਰੂ ਜੀ ਨੇ ਵੀ ਬਚਨ ਕੀਤਾ ਅਸ਼ੁੱਧ ਮਨ ਵਾਲਿਆਂ ਵਾਸਤੇ ਅਗੋਚਰ ਹੈ, ਇੰਦਰੀਆਂ ਦਾ ਵਿਸ਼ਾ ਹੀ ਨਹੀਂ। ਜਿਨ੍ਹਾਂ ਦੇ ਮਨ ਮੈਲੇ ਨੇ, ਮਨ ਅਤੇ ਬੁੱਧ ਰੂਪੀ ਨੇਤਰ ਮੈਲੇ ਨੇ, ਭਰਮ ਰੂਪੀ ਫੋਲੇ ਪਏ ਨੇ, ਅੰਗਿਆਨਤਾ ਦੀ ਅੰਧਤਾਈ ਅੰਨਾਪਣ ਵਿੱਚ ਹੈ, ਉਹਨਾਂ ਨੂੰ ਪਰਮੇਸ਼ਰ ਜੀ ਨਜ਼ਰ ਨਹੀਂ ਆਉਂਦੇ। ਪਰ ਜਿਨ੍ਹਾਂ ਦੇ ਮਨ ਅਤੇ ਬੁੱਧ ਰੂਪੀ ਨੇਤਰਾਂ ਵਿੱਚ ਪੂਰੇ ਸਤਿਗੁਰੂ ਜੀ ਨੇ ਗਿਆਨ ਦਾ ਸੁਰਮਾ ਪਾ ਦਿੱਤਾ ਤੇ ਸਤਿਗੁਰ ਮਿਲਿਆ, ਦਿਵ ਦ੍ਰਿਸ਼ਟ ਹੋਈ, ਦਿਵ ਦ੍ਰਿਸ਼ਟੀ ਦੀ ਪ੍ਰਾਪਤੀ ਹੋਈ ਹੈ ਨਾ, ਉਹ ਪਰਮੇਸ਼ਰ ਜੀ ਨੂੰ ਅੰਗ ਸੰਗ ਹੀ ਦੇਖਦੇ ਨੇ। ਜਿਵੇਂ ਨਾਮ ਦੇਉ ਪ੍ਰਭ ਜੀਓ ਬਸੈ ਸੰਗ, ਜਿਵੇਂ ਮਿਲੈ ਪ੍ਰਤੱਖ ਵਸਾਈਆ ਧੰਨਾ ਵਡਭਾਗਾ, ਜਿਵੇਂ ਭਾਈ ਘਨੱਈਆ ਜੀ ਨੂੰ ਸਾਰਿਆਂ ਸਰੀਰਾਂ ਦੇ ਅੰਦਰ ਗੁਰੂ ਗੋਬਿੰਦ ਸਿੰਘ ਜੀ ਨਜ਼ਰ ਆਉਂਦੇ ਨੇ। ਸੋ ਬਚਨ ਕਰਦੇ ਨੇ ਭਾਈ, ਉਹਨਾਂ ਜਨਾਂ ਨੇ ਨਿਰੰਜਨ ਪੁਰਖ ਪਰਮੇਸ਼ਰ ਜੀ ਨੂੰ ਹਾਜ਼ਰ ਨਾਜ਼ਰ ਪ੍ਰਤੱਖ

0: ਪੂਰਿਆ ਸਤਿਗੁਰਾਂ ਦੀ ਸਤ ਸੰਗਤ ਪ੍ਰਾਪਤ ਕੀਤੀ ਹੈ ਜੀਓ।
1: ਹਰ ਹਰ ਨਾਮ ਰਹਿਆ ਭਰਪੂਰ,
0: ਜਿਨ੍ਹਾਂ ਨੇ ਸਤ ਸੰਗਤ ਪ੍ਰਾਪਤ ਕੀਤੀ, ਹਰ ਵੇਲੇ ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਜਪਿਆ, ਉਹਨਾਂ ਦਾ ਹਿਰਦਾ ਅੰਮ੍ਰਿਤ ਨਾਮ ਦੇ ਨਾਲ ਭਰਪੂਰ ਹੋ ਰਿਹਾ ਹੈ। ਹਿਰਦਾ ਰੂਪੀ ਸਰੋਵਰ ਅੰਮ੍ਰਿਤ ਨਾਮ ਰੂਪੀ ਜਲ ਦੇ ਨਾਲ ਲਬਾਲਬ ਭਰ ਰਿਹਾ ਹੈ ਜੀਓ।
1: ਅੱਠ ਸੱਠ ਤੀਰਥ ਮੱਜਨ ਕੀਆ,
0: ਮਹਾਰਾਜ ਆਪ ਹਿਰਦੇ ਸਰੋਵਰ ਦੀ ਬਾਤ ਕਰਦੇ ਹੋ, ਸਾਰੇ ਪੁਰਾਣਿਕ ਮਤ ਦੇ ਗ੍ਰੰਥ ਅਠਾਠ ਤੀਰਥਾਂ ਦੀ ਬਾਤ ਕਰਦੇ ਨੇ, ਜਿਨ੍ਹਾਂ ਨੇ ਸਤਿਗੁਰੂ ਜੀ ਦੀ ਸਤ ਸੰਗਤ ਪ੍ਰਾਪਤ ਕਰ ਲਈਏ ਮਹਾਰਾਜ, ਕੀ ਉਹਨਾਂ ਨੂੰ ਵੀ ਅਠਾਠ ਤੀਰਥਾਂ ਤੇ ਇਸ਼ਨਾਨ ਕਰਨੇ ਦੇ ਨਾਲ ਹੀ ਮੁਕਤੀ ਮਿਲੇਗੀ? ਤੇ ਹਜ਼ੂਰ ਫਰਮਾਉਂਦੇ ਨੇ ਅੱਠ ਸੱਠ ਤੀਰਥ ਮੱਜਨ ਕੀਆ, ਉਹਨਾਂ ਨੇ ਅਠਾਠ ਤੀਰਥਾਂ ਦਾ ਇਸ਼ਨਾਨ ਤੇ ਮੱਜਨ ਪੁਰਬੀਆਂ ਦੇ ਇਸ਼ਨਾਨਾਂ ਦਾ ਫਲ ਸਹਿਜੇ ਹੀ ਪ੍ਰਾਪਤ ਕਰ ਲਿਆ ਹੈ।
1: ਸਤ ਸੰਗਤ ਪਗਨ ਹਾਏ ਧੂਰ,
0: ਜਿਹੜੇ ਸਤ ਸੰਗਤ ਦੇ ਨਾਲ ਮਿਲ ਕਰਕੇ ਸਤ ਸੰਗਤ ਦੇ ਚਰਨਾਂ ਦੀ ਧੂੜ ਦੇ ਵਿੱਚ ਇਸ਼ਨਾਨ ਕਰਦੇ ਨੇ, ਤੱਪੜ ਝਾੜ ਵਿਛਾਏ ਧੂੜੀ ਨਹਾਇਆ, ਸੰਗਤ ਦੀਆਂ ਬੈਠਣ ਵਾਲੀਆਂ ਦਰੀਆਂ ਝਾੜਦੀਆਂ, ਤੱਪੜ ਝਾੜਦੇ, ਚਾਦਰਾਂ ਝਾੜਦੀਆਂ, ਧੂੜ ਸੀਸ ਤੇ ਸਰੀਰ ਤੇ ਪੈਂਦੀ ਏ ਨਾ, ਮੁੱਖ ਤੇ ਪੈਂਦੀ ਏ, ਮਸਤਕ ਤੇ ਪੈਂਦੀ ਏ ਨਾ, ਇਹ ਮਸਤਕ ਤੇ ਧੂੜ ਲਾਉਣਾ, ਮੁੱਖ ਤੇ ਧੂੜ ਲਾਉਣਾ, ਸੀਸ ਤੇ ਧੂੜ ਲਾਉਣਾ ਤੇ ਧੂੜੀ ਦੇ ਵਿੱਚ ਇਸ਼ਨਾਨ ਕਰਨਾ ਹੈ। ਸਤ ਸੰਗਤ ਕੀ ਧੂਰ ਪਰੀ ਉੱਡ ਨੇਤਰੀ, ਸਭ ਦੁਰਮਤ ਮੈਲ ਗਵਾਈ, ਜਿਨ੍ਹਾਂ ਦੇ ਉੱਪਰ ਸਤ ਸੰਗਤ ਦੇ ਚਰਨਾਂ ਦੀ ਧੂੜ ਉੱਡ ਕੇ ਪੈ ਜਾਂਦੀ ਏ ਨਾ, ਤੇ ਉਹ ਧੂੜ ਤੇ ਭਾਵ ਰੱਖਦੇ ਨੇ ਕਿ ਸਤਿਗੁਰੂ ਜੀ ਦੀ ਸਤ ਸੰਗਤ ਦੀ ਧੂੜ ਹੈ। ਉਹਨਾਂ ਪ੍ਰੇਮ ਵਾਲਿਆਂ ਦੇ ਮਨ ਨੂੰ ਠਹਿਰਾਓ ਪ੍ਰਾਪਤ ਹੋ ਜਾਂਦਾ ਹੈ, ਖੋਟੀ ਮਤ ਤਿੰਨਾਂ ਦੀ ਨਾਸ ਹੋ ਜਾਂਦੀ ਹੈ। ਤੇ ਸਤਿਗੁਰੂ ਜੀ ਬਚਨ ਕਰਦੇ ਨੇ ਧੂੜ ਦਾ ਸਰੀਰ ਤੇ ਉੱਡ ਕੇ ਪੈ ਜਾਣਾ ਹੀ ਅਠਾਠ ਤੀਰਥਾਂ ਦਾ ਇਸ਼ਨਾਨ ਹੈ। ਸਤ ਸੰਗਤ ਦੀ ਧੂੜ ਤੋਂ ਵੱਡਾ ਨਾ ਕੋਈ ਤੀਰਥ, ਨਾ ਕੋਈ ਨਦੀ ਤੇ ਨਾ ਕੋਈ ਦਰਿਆ ਤੇ ਨਾ ਮਨ ਦੀ ਮਹਿਲ ਕੱਟਣ ਵਾਲਾ ਵੱਡਾ ਕੋਈ ਤੀਰਥ। ਬਚਨ ਕਰਦੇ ਨੇ ਭਾਈ ਅਠਾਠ ਤੀਰਥਾਂ ਦਾ ਪੁਰਬੀਆਂ ਦਾ ਇਸ਼ਨਾਨ ਅਤੇ ਸਮਾਨ ਇਸ਼ਨਾਨ ਦਾ ਫਲ ਤਿੰਨਾਂ ਨੇ ਪ੍ਰਾਪਤ ਕਰ ਲਿਆ, ਜਿਨ੍ਹਾਂ ਦੇ ਤਨ ਦੇ ਉੱਪਰ ਸਤ ਸੰਗਤ ਦੀ ਧੂੜ ਉੱਡ ਕੇ ਪਈ ਹੈ, ਜਿਨ੍ਹਾਂ ਨੇ ਸਤ ਸੰਗਤ ਦੀ ਧੂੜੀ ਦੇ ਵਿੱਚ ਇਸ਼ਨਾਨ ਕੀਤਾ ਹੈ, ਧੂੜੀ ਵਿੱਚ ਲੁਡੰਦੜੀ ਸੋਹਾਂ, ਨਾਨਕ ਤੈ ਸਹਿ ਨਾਲੇ।
1: ਦੁਰਮਤ ਵਿਕਾਰ ਮਲੀਨ ਮਤ ਹੋਛੀ,
0: ਜਿਹੜੇ ਖੋਟੀ ਮਤ ਵਾਲੇ ਨੇ, ਵਿਕਾਰਾਂ ਵਾਲਾ ਜਿਨ੍ਹਾਂ ਦਾ ਜੀਵ ਹੈ, ਵਿਕਾਰਾਂ ਵਾਲਾ ਜਿਨ੍ਹਾਂ ਦਾ ਜੀਵਨ ਹੈ, ਜਿਨ੍ਹਾਂ ਦੀ ਹੋਸ਼ੀ ਬੜੀ ਤੁਸ਼ ਮਤ ਹੈ ਅਤੇ ਜਿਨ੍ਹਾਂ ਦੀ ਮਤੀ ਮਲੀਨ ਅਥਵਾ ਅੰਤਸ਼ਕਰਨ ਮਨ ਚਿਤ ਬੁੱਧ ਅਹੰਕਾਰ ਚ ਤੁਸ਼ਟੇ ਮਲੀਨ ਨੇ, ਤੇ ਜਿਨ੍ਹਾਂ ਦੀ ਸਰੀਰ ਦੀ ਕਿਰਿਆ ਵੀ ਸਾਰੀ ਖੋਟੀ ਹੈ ਜੀਓ।
1: ਹਿਰਦਾ ਕੁਸੁੱਧ ਲਾਗਾ ਮੋਹ ਕੂਰ,
0: ਹਿਰਦਾ ਜਿਹੜਾ ਕੁਸੁੱਧ ਹੈ, ਅਪਵਿੱਤਰ ਹੈ, ਐਸੇ ਜਿਹੜੇ ਫਿਰ ਜੀਵ ਨੇ ਨਾ, ਉਹ ਕੂੜ ਰੂਪੀ ਸੰਸਾਰ ਦੇ ਮੋਹ ਵਿੱਚ ਲੱਗੇ ਪਏ ਨੇ, ਜਿਨ੍ਹਾਂ ਨੂੰ ਸੰਸਾਰ ਦਾ ਹੀ ਮੋਹ ਲੱਗਾ ਪਿਆ। ਖੋਟੀ ਮਤ ਵਾਲੇ ਜਾਣੋ, ਵਿਕਾਰੀ ਜੀਵਨ ਵਾਲੇ ਜਾਣੋ, ਮਲੀਨ ਮਤ ਵਾਲੇ ਜਾਣੋ, ਹੋਸ਼ੀ ਤੁਸ਼ ਮਤ ਵਾਲੇ ਜਾਣੋ, ਭਾਵੇਂ ਕਿੱਡੇ ਵੀ ਤਨਾੜ ਤੇ ਪਦਾਰਥਾਂ ਦੇ ਕਿਉਂ ਨਾ ਮਾਲਕ ਹੋਣ, ਪਰ ਜਾਣੋ ਹਿਰਦਾ ਖੋਟਾ ਹੀ ਹੈ। ਜੇ ਪਰਮੇਸ਼ਰ ਜੀ ਦਾ ਪਿਆਰ ਛੱਡ ਕੇ ਤੇ ਸੰਸਾਰ ਤੇ ਮਾਇਆ ਦੇ ਮੋਹ ਵਿੱਚ, ਝੂਠੇ ਮੋਹ ਵਿੱਚ ਲੱਗੇ ਹੋਏ ਹਨ।
1: ਬਿਨ ਕਰਮਾ ਕਿਉਂ ਸੰਗਤ ਪਾਈ ਹੈ,
0: ਮਹਾਰਾਜ ਫਿਰ ਉਹਨਾਂ ਦੇ ਪਾਪ ਕਿਉਂ ਨਹੀਂ ਕੱਟੇ ਜਾਂਦੇ, ਉਹ ਚਰਨ ਧੂੜੀ ਵਿੱਚ ਆ ਕੇ ਇਸ਼ਨਾਨ ਕਿਉਂ ਨਹੀਂ ਕਰ ਲੈਂਦੇ? ਹਜ਼ੂਰ ਬਚਨ ਕਰਦੇ ਨੇ ਭਾਈ ਉਹਨਾਂ ਦੇ ਨਿਸ਼ਕਾਮ ਕਰਮ ਕੀਤੇ ਹੋਏ ਨਹੀਂ, ਤੇ ਬਿਨਾਂ ਨਿਸ਼ਕਾਮ ਕਰਮਾਂ ਦੇ ਕੀਤਿਆਂ ਤੇ ਉਹ ਕਿਉਂ ਸੰਗਤ ਪਾਈ ਹੈ? ਸਤ ਸੰਗਤ ਕਿਵੇਂ ਪ੍ਰਾਪਤ ਹੋ ਸਕਦੀ ਹੈ? ਨਹੀਂ ਹੁੰਦੀ। ਬਿਨਾਂ ਨਿਸ਼ਕਾਮ ਕਰਮਾਂ ਤੋਂ ਸਤ ਸੰਗਤ ਦੀ ਚਰਨ ਧੂੜ ਕਿਵੇਂ ਪਾਈ ਹੈ? ਨਹੀਂ ਪ੍ਰਾਪਤ ਹੁੰਦੀ। ਜਿਨ੍ਹਾਂ ਨੇ ਨਿਸ਼ਕਾਮ ਕਰਮ ਕੀਤੇ ਹੁੰਦੇ ਨੇ, ਚਰਨ ਧੂੜ ਤੇ ਸਤ ਸੰਗਤ ਦੀ ਪ੍ਰਾਪਤੀ ਤਿੰਨਾਂ ਨੂੰ ਹੁੰਦੀ ਹੈ ਜੀਓ।
1: ਹਉ ਮੈਂ ਵਿਆਪ ਰਹਿਆ ਮਨ ਝੂਰ,
0: ਜਿਨ੍ਹਾਂ ਨੂੰ ਹਉ ਮੈਂ ਵਿਆਪ ਰਹੀ ਏ, ਕਸੁੱਧ ਹਿਰਦੇ ਵਾਲੇ ਨੇ, ਤੁਸ਼ ਮਤ ਵਾਲੇ ਨੇ, ਮਲੀਨ ਮਤ ਵਾਲੇ ਨੇ, ਹਉ ਮੈਂ ਵਿਆਪ ਰਹਿਆ, ਉਹਨਾਂ ਨੂੰ ਹਉ ਮੈਂ ਦਾ ਵੱਡਾ ਭਾਰੀ ਦੁੱਖ ਵਿਆਪ ਰਿਹਾ ਹੈ। ਤੇ ਜਿਹੜਾ ਮਨ ਹੈ ਨਾ, ਉਹ ਸਦਾ ਹੀ ਫਿਰ ਝੋਰਿਆਂ ਦੇ ਵਿੱਚ ਅਲੱਗ ਕਰਕੇ ਝੁਰਦਾ ਰਹਿੰਦਾ ਹੈ। ਕਦੇ ਪਦਾਰਥ ਦਾ ਵਿਛੋੜਾ, ਕਦੇ ਸੰਬੰਧੀ ਦਾ ਵਿਛੋੜਾ, ਕਦੇ ਸਰੀਰ ਦੀ ਅਰੋਗਤਾ ਜਾਂਦੀ ਰਹੀ, ਰੋਗ ਆ ਗਿਆ, ਕਦੇ ਧਨ ਜਾਂਦਾ ਰਿਹਾ, ਇਵੇਂ ਫਿਰ ਉਹ ਨਿਤਾ ਪ੍ਰਤੀ ਮਨ ਦੇ ਵਿੱਚ ਝੁਰਦੇ ਹੀ ਰਹਿੰਦੇ, ਪਸ਼ਚਾਤਾਪ ਕਰਦੇ ਰਹਿੰਦੇ ਹਨ।
1: ਹੋ ਦਿਆਲ ਕਿਰਪਾ ਕਰ ਹਰ ਜੀ,
0: ਮਹਾਰਾਜ ਕਿਰਪਾਲਤਾ ਕਰਕੇ ਦੱਸੋ ਇਹ ਸਾਡੇ ਖੋਟੇ ਪਾਪ ਕਿਵੇਂ ਮਿਟ ਜਾਣ, ਮਹਾਰਾਜ ਸਾਡੀ ਕੁਸੰਗਤ ਤੋਂ ਜਿਹੜੀ ਬੁੱਧੀ ਏ ਪ੍ਰੀਤ ਕਰਨੀ ਛੱਡ ਕੇ ਸੰਗਤ ਵਿੱਚ ਪ੍ਰੀਤ ਕਿਵੇਂ ਕਰੇ? ਤੇ ਹਜ਼ੂਰ ਫਰਮਾਉਂਦੇ ਨੇ ਭਾਈ ਇੱਕੋ ਇੱਕ ਇਲਾਜ ਹੈ, ਅਰਦਾਸ ਕਰੋ, ਬੇਨਤੀ ਕਰੋ, ਵਾਹਿਗੁਰੂ ਜੀ ਦੇ ਸਨਮੁਖ ਰਜੋਈਆਂ ਕਰੋ, ਵਾਹਿਗੁਰੂ ਜੀ ਹੋ ਦਇਆਲ, ਸਾਡੇ ਉੱਪਰ ਦਇਆ ਦ੍ਰਿਸ਼ਟੀ ਕਰੋ, ਦਇਆਲਤਾ ਧਾਰਨ ਕਰੋ, ਕਿਰਪਾ ਕਰ ਹਰ ਜੀ, ਹਰੀ ਪਰਮੇਸ਼ਰ ਜੀ ਸਾਡੇ ਉੱਪਰ ਕਿਰਪਾ ਦ੍ਰਿਸ਼ਟੀ ਕਰੋ, ਮਿਹਰ ਕਰੋ, ਦਇਆ ਮਾਇਆ ਕਿਰਪਾਲਤਾ ਕਰੋ ਜੀ।
1: ਮੰਗੋ ਸਤ ਸੰਗਤ ਭਗਤੂਰ,
0: ਨਿਰੰਕਾਰ ਸੱਚੇ ਪਾਤਸ਼ਾਹ ਪਾਰ ਬ੍ਰਹਮ ਪਰਮੇਸ਼ਰ ਜੀ, ਅਸੀਂ ਆਪ ਜੀਆਂ ਦੇ ਦਰ ਤੇ ਆ ਕੇ ਮੰਗਣਾ ਕਰਦੇ ਹਾਂ, ਮਹਾਰਾਜ ਸਤ ਸੰਗਤ ਦੇ ਚਰਨਾਂ ਦੀ ਧੂੜ ਸਾਡੇ ਤਾਈਂ ਵੀ ਬਖਸ਼ ਦਵੋ, ਸਾਡੇ ਨੇਤਰਾਂ ਵਿੱਚ ਵੀ ਪੈ ਜਾਵੇ, ਸਾਡੀ ਦੁਰਮਤ ਮੈਲ ਗਈ ਸਭ ਨੀਕਰ, ਖੋਟੀ ਮਤ ਦੀ ਮੈਲ ਸਾਰੀ ਨਿਕਲ ਜਾਵੇ, ਸਾਡਾ ਵੀ 68 ਤੀਰਥਾਂ ਦਾ ਇਸ਼ਨਾਨ ਚਰਨ ਧੂੜ ਦੇ ਨਾਲ ਹੋ ਜਾਵੇ, ਸਾਡੀ ਵੀ ਖੋਟੀ ਮਤ ਬਦਲ ਕੇ ਸ੍ਰੇਸ਼ਟ ਆਤਮ ਵਿਛੈਣੀ ਮਤ ਹੋ ਜਾਵੇ। ਮਹਾਰਾਜ ਸਾਨੂੰ ਸਤ ਸੰਗਤ ਦੇ ਚਰਨਾਂ

0: ਕਿਵੇਂ ਹੋਵੇ ਤੇ ਹਜ਼ੂਰ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਸੰਤ ਭਾਈ ਸੰਤ ਤੱਤੇ ਨੂੰ ਔਂਕੜ ਹੈ ਇੱਕ ਵਾਚਕ ਭਾਵ ਹੈ ਇੱਕ ਕੌਣ ਹੈ ਗੁਰੂ ਸ਼ਾਂਤ ਆਤਮਾ ਵਾਲੇ ਪੂਰੇ ਸਤਿਗੁਰੂ ਸੰਤ ਜੀ ਮਿਲ ਜਾਣ ਹਰ ਪਾਈਐ ਫਿਰ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਹਰੀ ਪਰਮੇਸ਼ਰ ਜੀ ਨੂੰ ਪ੍ਰਾਪਤ ਕਰੀਦਾ ਹੈ
1: ਜਨ ਹਰ ਭੇਟਿਆ ਰਾਮ ਹਜੂਰ
0: ਜਿਹਨਾਂ ਨੂੰ ਸਤਿਗੁਰੂ ਜੀ ਦੇ ਬਚਨਾਂ ਦੁਆਰਾ ਉਪਦੇਸ਼ ਦੁਆਰਾ ਨਾਮ ਦੁਆਰਾ ਭਜਨ ਦੁਆਰਾ ਸਿਮਰਨ ਦੁਆਰਾ ਬੰਦਗੀ ਦੁਆਰਾ ਪਰਮੇਸ਼ਰ ਜੀ ਮਿਲੇ ਨੇ ਨਾ ਹਰ ਭੇਟਿਆ ਹਰੀ ਪਰਮੇਸ਼ਰ ਜੀ ਜਿਹਨਾਂ ਦੇ ਤਾਂ ਮਿਲੇ ਨੇ ਨਾ ਰਾਮ ਹਜੂਰ ਭਾਈ ਫਿਰ ਉਹਨਾਂ ਨੂੰ ਰਾਮ ਜੀ ਸਰਬ ਵਿਆਪੀ ਪਰਮੇਸ਼ਰ ਜੀ ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ ਅੰਗ ਸੰਗੀ ਨਜ਼ਰ ਆਉਂਦੇ ਨੇ ਉਹਨਾਂ ਨੂੰ ਕਦੇ ਪਰਮੇਸ਼ਰ ਜੀ ਦੂਰ ਨਹੀਂ ਵਿਆਪਦੇ ਸਦਾ ਹੀ ਅੰਗ ਸੰਗ ਤਿੰਨਾਂ ਨੂੰ ਨਜ਼ਰ ਹੀ ਆਉਂਦੇ ਨੇ ਉਹਨਾਂ ਨੇ ਪਰਮ ਪਦ ਨੂੰ ਪਾਇਆ ਜਿਨ੍ਹਾਂ ਨੇ ਪੂਰੇ ਸਤਿਗੁਰੂ ਜੀ ਦੇ ਨਾਲ ਮਿਲ ਕੇ ਉਪਦੇਸ਼ ਨੂੰ ਕਮਾਉਣਾ ਕੀਤਾ ਉਹ ਜਨ ਵਾਹਿਗੁਰੂ ਜੀ ਦੀ ਪ੍ਰਾਪਤੀ ਵਾਲੇ ਹੋਏ ਹਨ ਜੀ ਇਸ ਪ੍ਰਕਾਰ ਸਾਧ ਸੰਗਤ ਜੀ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਿਰਪਾਲਤਾ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ 'ਤੇ ਜਗਿਆਸੂ ਜਨਾਂ ਦੇ ਮਨਾਂ ਦੇ ਸੰਸਿਆਂ ਦੀ ਨਿਵਿਰਤੀ ਕਰਦਿਆਂ ਹੋਇਆਂ ਸਦੀਵ ਕਾਲ ਵਾਸਤੇ ਸਰਬਤ ਸੰਸਾਰ ਦੇ ਤਾਈਂ ਸਾਂਝੇ ਉਪਦੇਸ਼ ਦੀ ਦਾਤ ਬਖਸ਼ਿਸ਼ ਕਰ ਰਹੇ ਹਨ ਜੀ ਗੁਰਚਰਨਾਂ ਵਿਖੇ ਬੇਨਤੀਆਂ ਕਰੀਏ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰੋ ਇਹ ਬ੍ਰਾਹਮਣ ਕੈਲੀ ਘਾਤ ਕੰਜਕਾ ਅਣਚਾਰੀ ਕਾ ਧਾਨ ਇਹ ਦੋਸ਼ ਇਹ ਗੁਨਾਹ ਸਾਡੇ ਵੀ ਮਿਟ ਦਿਓ ਇਹ ਝੂਠੇ ਸੰਸਾਰ ਦੀ ਪ੍ਰੀਤੀ ਅਤੇ ਮੋਹ ਸਾਡਾ ਵੀ ਮਿਟ ਦਿਓ ਕਿਰਪਾਲਤਾ ਕਰਕੇ ਗਰੀਬ ਨਿਵਾਜ ਜੀ ਜੋ ਆਪ ਜੀਆਂ ਨੇ ਆਪਣੇ ਅੰਮ੍ਰਿਤਮਈ ਉਪਦੇਸ਼ ਸਰਵਣ ਤੇ ਕਥਨ ਕਰਵਾਏ ਨੇ ਨਾ ਆਪਣੇ ਇਹਨਾਂ ਅੰਮ੍ਰਿਤਮਈ ਬਚਨਾਂ ਦੇ ਦੁਆਰਾ ਝੂਠੇ ਸੰਸਾਰ ਦੇ ਝੂਠੇ ਮੋਹ ਨੂੰ ਸਾਡੇ ਮਨ ਚੋਂ ਮਿਟ ਕੇ ਚਰਨ ਕਮਲਾਂ ਦੀ ਪ੍ਰੀਤੀ ਸੇਵਾ ਸਿਮਰਨ ਨਾਮ ਬਾਣੀ ਚੜ੍ਹਦੀ ਕਲਾ ਦੀ ਦਾਤ ਪਿਆਰੀ ਗੁਰਸਿੱਖੀ ਨਿਤਨੇਮ ਦੀ ਪ੍ਰਪਕਤਾ ਬਖਸ਼ਿਸ਼ ਕਰਕੇ ਨਿਹਾਲ ਕਿਰਤਾਰਥ ਕਰੋ ਜੀ ਅੰਮ੍ਰਿਤਮਈ ਗੁਰਬਾਣੀ ਦੇ ਭਾਵ ਸਾਡਿਆਂ ਮਨਾਂ ਦੇ ਅੰਦਰ ਵਸਾ ਦੇਵੋ ਜਿਸ ਦੇ ਨਾਲ ਆਪ ਜੀ ਦੇ ਨਾਮ ਦੇ ਰਸੀਏ ਹੋ ਜਾਈਏ ਜੀ ਹੋਈਆਂ ਭੁੱਲਾਂ ਚੁੱਕਾਂ ਦੇ ਸਤਿਗੁਰੂ ਜੀ ਅਤੇ ਗੁਰੂ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸਮੱਤ ਬਖਸ਼ਿਸ਼ ਕਰਨੀ ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਗਤੀਆਂ ਪੜ੍ਹ ਕੇ

ਨਾਨਕ ਹਰ ਭਗਤ ਹਰ।

राग संसार को नानक फिर नहीं आओ जो जो सो बिन

ब्रह्म

ਜੀ ਗੁਰੂ ਗਰੀਬ ਨਿਵਾਜ ਅੰਤਰਜਾਮੇ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਪਾਵਨ ਸਥਾਨ ਦੇ ਹਾਜ਼ਰੀ ਪ੍ਰਤੀ ਗੁਰੂ ਸੰਗਤਾਂ ਵੱਲੋਂ ਗੁਰਬਾਣੀ ਦੇ ਸ਼ਬਦ ਕੀਰਤਨ ਸਤਿਕਾਰ ਵਜੋਂ ਬੇਨਤੀ ਮੈਂ ਅਰਦਾਸ ਕਰੇ ਪਾਤਸ਼ਾਹ ਸਤਿਗੁਰੂ ਨਾਮ ਕਿਰਪਾ ਕਰਨੀ ਰਹਿਮਤ ਬਖਸ਼ ਕਰਨੀ ਦੇਵ ਰੁਕਤਾ ਦੇ ਨਾਮ ਦੇ ਘਰ ਯਾਤਰਾ ਸਫਲੀ ਕਰਨੀ।

ਹੂਕ ਮਲ ਹਾਰਿ ਗਜ ਗਦਹਾ ਬਿਭੂਤ ਦਾਰਿ ਗਿੱਧੂਆ ਮਸਾਨ ਬਾਸ ਕਰੇ ਹੋਈ ਕਰਤ ਹੈ। ਗੁੱਗੂ ਮੱਟ ਬਾਸੀ ਲੰਘੇ ਡੋਲਤ ਉਦਾ ਸਿਮ੍ਰਿਗ ਤਰਵਰ ਸਦੀਵ ਮੋਨ ਸਾਧੇ ਮਰਤ ਹੈ। ਬਿੰਦ ਕੇ ਸਧਈਆ ਤਾਹੇ ਹੀਜ ਕੀ ਵੱਡੀਆ ਦੇਦ ਬੰਦਰਾ ਸਦੀਵ ਪਾਏ ਨੰਗ ਹੀ ਫਿਰਤ ਹੈ। ਅੰਗਨ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ ਏਕ ਗਿਆਨ ਕੇ ਬਹੀਨ ਛੀਨ ਕੈਸ ਕੈ ਤਰਤ ਹੈ। ਭੂਤ ਬਨ ਚਾਰੇ ਛੇਦ ਛਾਉਣਾ ਸਾਬੇ ਤੂਤਾਦਾਰੀ ਪੌਣ ਕੇ ਆ ਹਰਿ ਸੋਭ ਜੰਗ ਜਾਨੀਅਤ ਹੈ। ਤ੍ਰਿਣ ਕੇ ਫਚਈਆ ਧਨ ਲੋਭ ਕੇ ਤਜਈਆ ਤੇ ਤਕਉਨ ਕੇ ਜਈਆ ਫ੍ਰਿਕ ਭਈਆ ਮਾਨੀਅਤ ਹੈ। ਨਭ ਕੇ ਉਡਈਆ ਤਾਹੇ ਪੰਛ ਕੀ ਵਡਈਆ ਦੇ ਤਗੁਲਾ ਬਿਡਾਲ ਬ੍ਰਿਗ ਧਿਆਨ ਠਾਨੀਅਤ ਹੈ। ਜੇਤੇ ਵੱਡ ਗਿਆਨੀ ਤੈਨੋ ਜਾਨੀ ਬਖਾਨੀ ਨਾਹੇ ਅਸਨ ਪ੍ਰਪੰਚ ਮਨ ਭੂਲ ਆਨੀਅਤ ਹੈ। ਭੂਮ ਕੇ ਬਸਈਆ ਤਾਹੇ ਭੂਚਰੀ ਗਜਈਆ ਕਹੇ ਨਭ ਕੇ ਉਡਈਆ ਸੋਚੀ ਰਈਆ ਕਹਿ ਬਖਾਨੀਏ। ਫਲ ਕੇ ਬਛਈਆ ਤਾਹੇ ਬਾਂਦਰੀ ਗਜਈਆ ਕਹੇ ਆਦਿਸ ਫਿਰਈਆ ਤੇ ਤੂੰ ਭੂਤ ਕਹਿ ਪਛਾਨੀਏ। ਜਲ ਕੇ ਦਰਏ ਕਉ ਗੰਗੇਰੀ ਸੀ ਕਹਤ ਜਗ ਆਗ ਕੇ ਬਛਈਆ ਸੋਚਾ ਕੋਰ ਸਮ ਮਾਨੀਏ। ਸੂਰਜ ਸਿਵਈਆ ਤਾਹੇ ਕੌਲ ਕੀ ਵਡਾਈ ਦੇ ਤੇ ਚੰਦਰਮਾ ਸਿਵਈਆ ਕੋ ਕਵੀ ਕੇ ਪਹਿਚਾਨੀਏ। ਨਾਰਾਇਣ ਕਛ ਮਛ ਦਿੰਦੁਆ ਕਹਤ ਸਭ ਕੌਲ ਨਾਭ ਕੌਲ ਜਿਹੇ ਤਾਲ ਮੇ ਰਹਤ ਹੈ। ਗੋਪੀਨਾਥ ਗੁਜਰ ਗੋਪਾਲ ਸਭ ਅਧੀਨ ਚਾਰੇ ਰਿਖੀ ਕੇਸ ਨਾਮ ਕੇ ਮਹੰਤ ਲਹੀਅਤ ਹੈ। ਮਾਧਵ ਭਵਰ ਓ ਅਟੇ ਰੁਕੋ ਕਨਹੀਆ ਨਾਮ ਕੰਸ ਕੋ ਬਧਈਆ ਜੰਬ ਦੂਤ ਕਹੀਅਤ ਹੈ। ਮੂੜ ਰੂੜ ਪੀਟਤ ਨ ਗੂੜਤਾ ਕੋ ਭੇਦ ਪਾਵ ਪੂਜਤ ਨ ਤਾਹੇ ਜਾ ਕੇ ਰਾਖੇ ਰਹੀਅਤ ਹੈ। ਵਿਸ਼ਵਪਾਲ ਜਗਤ ਕਾਲ ਦੀਨ ਦਇਆਲ ਬੈਰੀ ਸਾਲ ਸਦਾ ਪ੍ਰਤਪਾਲ ਜਮ ਜਾਲ ਤੇ ਰਹਤ ਹੈ। ਜੋਗੀ ਜੱਟਾਧਾਰੀ ਸਤੀ ਸੱਚੇ ਵੱਡੇ ਬ੍ਰਹਮਚਾਰੀ ਧਿਆਨ ਕਾਜ ਭੂਕ ਪਿਆਸ ਦੇਹ ਪੈ ਸਹਤ ਹੈ। ਨਿਓਲੀ ਕਰਮ ਜਲ ਹੋਮ ਭਾਵਕ ਪਵਨ ਹੋਮ ਅਧੋਮੁਖ ਏਕ ਪਾਏ ਠੰਡ ਨ ਬਹਤ ਹੈ। ਮਾਨਵ ਫਨਿੰਦ ਦੇਵ ਦਾਨਵ ਨ ਪਾਵ ਵੇਦ ਵੇਦ ਕਤੇ ਬਨੇਤ ਨੇਦ ਕਹਿ ਕਹਤ ਹੈ। ਨਾਚਤ ਫਿਰਤ ਮੋਰ ਬਾਂਦਰ ਕਰਤ ਘੋਰ ਦਾਮਨੀ ਅਨੇਕ ਭਾਵ ਕਰਿਓ ਕਰਤ ਹੈ। ਚੰਦਰਮਾ ਤੇ ਸੀਤਲ ਨ ਸੂਰ ਤੇ ਤਪਤ ਤੇਜ ਇੰਦਰ ਸੋਨਾ ਰਾਜਾ ਭਵ ਭੂਮ ਕੋ ਭਰਤ ਹੈ। ਸਿਵ ਸੇ ਤਪਸੀ ਆਦ ਬ੍ਰਹਮਾ ਸੇ ਨ ਬੇਦਚਾਰੀ ਸੰਨਤ ਕੁਮਾਰ ਸੀ ਤਪਸਿਆ ਨ ਅਨਤ ਹੈ। ਗਿਆਨ ਕੇ ਵਿਹੀਨ ਕਾਲ ਫਾਂਸ ਕੇ ਅਧੀਨ ਸਦਾ ਜੁਗਨ ਕੀ ਚੌਕਰੀ ਫਿਰਾਈ ਫਿਰਤ ਹੈ। ਏਕ ਸਿਵ ਭਏ ਏਕ ਗਏ ਏਕ ਫਿਰ ਭਏ ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਬ੍ਰਹਮਾ ਅਰ ਵਿਸ਼ਨ ਕੇ ਤੇ ਵੇਦ ਓ ਪੁਰਾਣ ਕੇ ਤੇ ਸਿਮ੍ਰਿਤ ਸਮੂਹਨ ਕੇ ਹੋਏ ਹੋਏ ਬਿਤਏ ਹੈ। ਮੌਨ ਦੀ ਮਦਾਰ ਕਿਤੇ ਅਸ਼ਵਨੀ ਕੁਮਾਰ ਕਿਤੇ ਅੰਸਾ ਅਵਤਾਰ ਕਿਤੇ ਕਾਲ ਬਸ ਭਏ ਹੈ। ਪੀਰਿਓ ਪਿਕੰਬਰ ਕਿਤੇ ਗਨ ਨ ਪਰਤ ਏਤੇ ਭੂਮ ਹੀ ਤੇ ਹੋਏ ਕੇ ਫਿਰ ਭੂਮ ਹੀ ਮਿਲੇ ਹੈ। ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰਧਾਰੇ ਛਤਰ ਹੀ ਗਿਛਾਇਆ ਗਈ ਗੋਸਲੋ ਚਲਤ ਹੈ। ਵੱਡੇ ਵੱਡੇ ਰਾਜਨ ਕੇ ਦਾਵਤ ਫਿਰਤ ਦੇਸ ਵੱਡੇ ਵੱਡੇ ਰਾਜਨ ਕੇ ਦ੍ਰਭ ਗੋਦਲਤ ਹੈ। ਮਾਨਸੇ ਮਹੀਬ ਓ ਦਲੀਪ ਕੈਸੇ ਛਤਰਧਾਰੀ ਵੱਡੋ ਅਭਿਮਾਨ ਬੂਝ ਦੰਡ ਕੋ ਕਰਤ ਹੈ। ਦਾਰਸੇ ਦ੍ਰਿਲੀਸਰ ਦ੍ਰੁਜੋਧਨ ਸੇ ਮਾਨਧਾਰੀ ਭੋਗ ਭੋਗ ਭੂਮਾਂਤ ਭੂਮ ਮੈਂ ਮਿਲਤ ਹੈ। ਸਿਜ ਦੇ ਕਰੇ ਅਨੇਕ ਤੋਪ ਚੀ ਕਵੱਡ ਫਿਸ ਪੋਸਦੀ ਅਨੇਕ ਦਾ ਨਿਵਾਵਤ ਹੈ। ਸੀਸ ਕੋ ਕਹ ਭਯ ਮੱਲ ਜੋ ਪੈ ਕਾਢ ਦੇ ਅਨੇਕ ਡੰਡ ਸੋ ਤੋ ਨਾ ਡੰਡੋ ਦਾ ਅਸ ਟੰਗ ਅਥ ਤੀਸ ਕੋ ਕਹ ਭਯ ਮੱਲ ਜੋ ਪੈ ਕਾਢ ਦੇ ਅਨੇਕ ਡੰਡ ਸੋ ਤੋ ਨਾ ਡੰਡੋ ਦਾ ਅਸ ਟੰਗ ਅਥ ਤੀਸ ਕੋ ਕਹ ਭਯ ਰੁਕੀ ਜੋ ਪੈ ਡਾਰਿਓ ਰਹਿਓ ਉਰਤ ਮੁਖ ਮਨ ਤੇ ਨ ਮੂੰਡ ਨੇ ਹੋ ਰਾਇਓ ਆਦ ਈਸ ਕੋ ਕਾਮਨਾ ਅਧੀਨ ਸਦਾ ਦਾਮਨਾ ਪ੍ਰਵੀਨ ਏਕ ਭਾਵਨਾ ਵਿਹੀਨ ਕੈਸੇ ਭਾਵੇ ਜਗਦੀਸ ਕੋ ਸੀਸ ਬਟ ਕਤ ਜਾਗੇ ਕਾਨ ਮੈਂ ਖਜੂਰਾ ਦਸ ਮੁੰਡ ਛੱਟ ਕਤ ਮਿੱਤਰ ਪੁੱਤਰ ਹੋ ਕੇ ਸੋਕ ਸੋ ਆਖ ਕੋ ਚਰਈ ਫਲ ਫੂਲ ਕੋ ਬਚਈਆ ਸਦਾ ਬਨ ਕੋ ਬ੍ਰਹਮਿਆ ਔਰ ਦੂਸਰੋ ਨਬੋਕ ਸੋ ਕਹਾ ਭਯੋ ਭੇੜ ਝੁਕ ਸਤ ਸੀਸ ਬ੍ਰਿਛਨ ਸੋ ਮਾਟੀ ਕੋ ਬਛਈਆ ਬੋਲ ਪੂਛ ਲੀਜ ਜੋਕ ਸੋ ਕਾਮਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ ਏਕ ਭਾਵਨਾ ਵਿਹੀਨ ਕਰ ਸ ਭੇਟ ਪਰ ਲੋਕ ਸੋ ਨਾਚੋਈ ਕਰਤ ਮੋਰ ਦਾਦਰ ਕਰਤ ਸ਼ੋਰ ਸਦਾ ਖਨ ਖੋਰ ਖਨ ਕਰਿਓ ਕਰਤ ਹੈ। ਏਕ ਪਾਏ ਠਾੜ ਸਦਾ ਬਨ ਮੇ ਰਹਤ ਫ੍ਰਿਜ ਫੂਕ ਫੂਕ ਪਾਮ ਫੂਮ ਸਰਾਵਕ ਧਰਤ ਹੈ। ਪਾਹਨ ਅਨੇਕ ਜੁਗ ਏਕ ਠੋਰ ਬਾਸ ਕਰੇ ਕਾਗ ਔਰ ਚੀਲ ਦੇਸ ਦੇਸ ਵਿਚਰਤ ਹੈ। ਗਿਆਨ ਕੇ ਵਿਹੀਨ ਮਹਾਦਾਨ ਮੈਂ ਨਹੁ ਜਲੀਨ ਭਾਵਨ ਯਕੀਨ ਦੀਨ ਕੈਸ ਕੈ ਤਰਤ ਹੈ। ਜੈਸੇ ਏਕ ਸਵਾਂਗੀ ਕਹੂੰ ਜੋਗਿਆ ਬਰਾਗੀ ਬਨ ਕਬ ਹੂੰ ਸੰਨਿਆਸ ਭੇਸ ਬਨ ਕੈ ਦਿਖਾਵਈ। ਕਹੂੰ ਪੌਨ ਹਾਰਿ ਕਹੂੰ ਬੈਠ ਲਾਏ ਤਾਰੀ ਕਹੂੰ ਲੋਭ ਕੀ ਖੁਮਾਰੀ ਸੋ ਅਨੇਕ ਗੁਣ ਗਾਵਈ।
कहूँ ब्रह्मचारी कहूँ हाथ पै लगावे बारी कहूँ दंडधारी हो के लोगन ब्रह्मावई। कामना अधीन पर नाचत है नाचन सो ज्ञान के विहीन कैसे ब्रह्म लोक पावई। पंच बार गीदर पुकार पर शीत काल गुंजर औगद अनेकता पुकार ही। कहा भयो जो पकल वत्र लियो कांसी बीच चीर चीर चोर टाक उठारन सो मार ही। कहा भयो फांसी डार बूढ़ जड़ गंग धार डार डार फांस टग मार मार डार ही। डूबे नरक धार मूढ़ ज्ञान के बिना विचार भावना विहीन कैसे ज्ञान को विचार ही। ताप के सहित जो पे पाई है तापनाथ तापना अनेक तन घायल सहत है। जाप के कियत जो पे पायत अजाप देव भूत ना सदीव तुही उचरत है। नभ के उड़त जो पे नारायण पाइयत अनल आकाश पंछी डोल बो करत है। आग में जरत गत राण की परत कर पताल के बासी क्यों भुजंग ना तरत है। को भयो मुंडिया सन्यासी को जोगी भयो को ब्रह्मचारी को जति अनुमान बो। हिंदू तुरक को रापसी इमाम साफी मानस की जात सब एक है पहचान बो। करता करीम सोई रास कर रहीम ओई दूसरो न भेद कोई भूल भ्रम मान बो। एक ही की सेव सब ही को गुरुदेव एक एक ही स्वरूप सब एक ज्योत जान बो। देहु राम सीत सोई पूजाओ निवाज ओई मानस सब एक बयानेक को भ्रमाव है। देवता अदेव जैसे गंधर्व तुरक हिंदू न्यार न्यार देशन के भेष को प्रभाव है। एक नयन एक कान एक देह एक बान खाक बाद आतस ओ आव को रलाव है। अल्लाह अभेक सोई पुराण ओ कुरान ओई एक ही स्वरूप सब एक ही बनाव है। जैसे एक आग ते कनु का कोट आग उठे न्यारे न्यारे हो के फिर आग में मिलाहेंगे। जैसे एक धूर ते अनेक धूर पूरत है धूर का धूर के कनु का फिर धूर ही समाहेंगे। जैसे एक नद ते तरंग कोट उपजत है पान के तरंग सब पान ही कहाहेंगे। तैसे विश्व रूप ते अभूत भूत प्रकट होए ताही ते उपज सब ताही में समाहेंगे। केते कछ मछ केते उनको करत भज केते अच वच हो सब पच उड़ जाएंगे। केते नभ बीज अच पच को करेंगे भज केतक प्रत्यक्ष हो पचाए खाए जाएंगे। जल कहाँ तरथल कहाँ गगन के गौन कहाँ काल के बनाए सब काल ही चबाहेंगे। तेज ज्यो तेज में अतेज जैसे तेज रीन ताही ते उपज सब ताही में समाहेंगे। कुकत फिरत कित रूपत मरत कित जल में डुबत कित आग में जरत है। केते गंग वासी कित मदीना मकानी वासी के तक उदासी के भ्रमाई फिरत है। करवत सहत कित हूँ में गड़त कित सुआ पे चढ़त कित दुख को भरत है। ज्ञान में उड़त कित जल में रहत कित ज्ञान के विहीन जग जा रही मरत है। सोध हर देवता विरोध हर दानो बड़े बोध हर बोधक प्रबोध हर जापसी। घास हर चंदन लगाए हर जो अचार पूज हर पाहन चढ़ाए हर लापसी। गाह हर गोरन मनाए हर मड़ी मट लीप हर भीतन लगाए हर छापसी। गाय हर गंधर्व बजाए हर किन्नर सब पच हर पंडित तपंत हर तापसी।

ਜੋਨੀ ਸਰੂਪੰ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਰੂਪੰ ਨਹੀ ਜਾਨ ਜਾਇ ਕਛੁ ਰੂਪ ਰੇਖੰ ਕਹਾ ਬਾਸਤਾ ਕੋ ਫਿਰ ਕੌਣ ਫੇਖੰ ਕਹਾ ਨਾਮ ਤਾ ਕੋ ਕਹਾ ਕਹਿ ਕਹਾ ਵੇ ਕਹਾ।

ਕਿਤੇ ਕ੍ਰਿਸ਼ਨ ਸੇ ਕੀਟ ਘੋਟੇ ਉਪਾਏ ਉਸਾਰੇ ਗੜੇ ਫੇਰ ਮੇਟੇ ਬਨਾਏ ਅਗਾਧੇ ਅਭੈ ਆਦੇ ਅਦਵੈ ਅਵਨਾਸੀ ਪਰੇ ਅੰਗ ਪਰਾ ਪਰਮ ਪੂਰਨ ਪ੍ਰਕਾਸ਼ੀ ਨ ਆਦੰਗ ਨ ਵਿਆਦੰਗ ਅਗਾਧੰਗ ਸਰੂਪੇ ਅਖੰਡ ਪ੍ਰਤਾਪਾਦ ਅਛੈ ਵਿਭੂਤੇ ਨ ਜਨਮੰਗ ਨ ਮਰਨੰਗ ਨ ਪਰਣੰਗ ਨ ਵਿਆਦੇ ਅਖੰਡੇ ਪ੍ਰਚੰਡੇ ਅਦੰਡੇ ਅਸਾਧੇ ਨ ਨੇਹੰ ਨ ਗੇਹੰ ਸਨੇਹੰ ਸਨਾਥੇ ਉਦੰਡੇ ਅਮੰਡੇ ਪ੍ਰਚੰਡੇ ਪ੍ਰਮਾਥੇ ਨ ਜਾਤੇ ਨ ਪਾਦੇ ਨ ਸਤਰੇ ਨ ਮਿਤਰੇ ਸਵਭੂਤੇ ਭਵੇ ਕੇ ਭਵਾਨੇ ਅਚਿਤ੍ਰੇ ਨਾਰਾਯਣ ਨ ਰੰਗੰ ਨ ਰੂਪੰ ਨ ਰੇਖੰ ਨ ਲੋਭੰ ਨ ਚੋਭੰ ਅਭੂਤੰਗ ਅਭੇਖੰ ਨ ਸਤਰੰ ਨ ਮਿਤਰੰ ਨ ਨੇਹੰ ਨ ਗੇਹੰ ਸਦੇਵੰ ਸਦਾ ਸਰਵ ਸਰਵਤ੍ਰ ਸਨੇਹੰ ਨ ਕਾਮੰ ਨ ਕ੍ਰੋਧੰ ਨ ਲੋਭੰ ਨ ਮੋਹੰਗ ਜੋਨੀ ਅਛੈ ਆਦ ਅਦ੍ਵਯ ਅਜੋਹੰ ਨ ਜਨਮੰ ਨ ਮਰਨੰ ਨ ਵਰਨੰ ਨ ਵਿਆਧੰ ਨ ਰੋਗੰ ਨ ਸੋਗੰ ਅਭੈ ਨਿਰਵਿਖਾਦੰ ਅਛੇਦੰਗ ਅਭੇਦੰਗ ਕਰਮੰਗ ਕਾਲੰਗ ਖੰਡੰਗ ਭੰਡੰਗ ਪ੍ਰਚੰਡੰਗ ਪਾਲੰ ਨ ਤਾਤੰ ਨ ਮਾਤੰ ਨ ਜਾਤੰ ਨ ਕਾਯੰ ਨ ਨੇਹੰ ਨ ਗੇਹੰ ਨ ਫਰਮੰ ਨ ਭਾਯੰ ਨ ਰੂਪੰ ਨ ਭੂਪੰ ਨ ਕਾਯੰ ਨ ਕਰਮੰ ਨ ਤ੍ਰਾਸੰ ਨ ਪ੍ਰਾਸੰ ਨ ਭੇਦੰ ਨ ਭਰਮੰ ਸਦੇਵੰ ਸਦਾ ਸਦਾ ਸਦਾ ਸਿੱਧ ਬਿਰਧੰ ਸਰੂਪੇ ਨਮੋ ਏਕ ਰੂਪੇ ਨਮੋ ਏਕ ਰੂਪੇ ਨਿਯੁਕਤੰ ਪ੍ਰਭਾ ਆਦਨੁਕਤੰ ਪ੍ਰਤਾਪੇ ਅਜੁਕਤੰ ਗਛਯਾਦ ਅਵਿਕਤੇ ਅਥਾਪੇ ਵਿਭੁਕਤੰ ਗਛਯਾਦ ਅਛ ਸਰੂਪੇ ਨਮੋ ਏਕ ਰੂਪੇ ਨਮੋ ਏਕ ਰੂਪੇ ਨ ਨੇਹੰ ਨ ਗੇਹੰ ਨ ਸੋਕੰ ਨ ਸਾਖੰ ਪਰੇਯੰ ਪਵਿੱਤ੍ਰੰ ਪੁਨੀਤੰ ਗਤਾਖੰ ਨ ਜਾਤੰ ਨ ਪਾਤੰ ਨ ਮਿਤ੍ਰੰ ਨ ਮਤ੍ਰੇ ਨਮੋ ਏਕ ਤੰਤ੍ਰੇ ਨਮੋ ਏਕ ਤੰਤ੍ਰੇ ਨ ਧਰਮੰ ਨ ਭਰਮੰ ਨ ਸਰਵੰ ਨ ਸਾਖੇ ਨ ਪਰਮੰ ਨ ਚਰਮੰ ਨ ਕਰਮੰ ਨ ਪਾਕੇ ਨ ਸਤਰੰ ਨ ਮਿਤ੍ਰੰ ਨ ਪੁੱਤਰੰ ਸਰੂਪੇ ਨਮੋ ਆਦ ਰੂਪੇ ਨਮੋ ਆਦ ਰੂਪੇ ਕਹੂੰ ਗੰਜ ਕੇ ਮੰਜ ਕੇ ਭਰਮ ਭੂਲੇ ਕਹੂੰ ਰੰਗ ਕੇ ਰਾਜ ਕੇ ਧਰਮ ਲੂਲੇ ਕਹੂੰ ਦੇਸ ਕੇ ਭੇਸ ਕੇ ਧਰਮ ਧਾਮੇ ਕਹੂੰ ਰਾਜ ਕੇ ਸਾਜ ਕੇ ਬਾਜ ਤਾਮੇ ਕਹੂੰ ਅਛਰ ਕੇ ਪਛਰ ਕੇ ਸਿੱਧ ਸਾਧੇ ਕਹੂੰ ਸਿੱਧ ਕੇ ਬੁੱਧ ਕੇ ਬ੍ਰਿਧ ਲਾਦੇ ਕਹੂੰ ਅੰਗ ਕੇ ਰੰਗ ਕੇ ਸੰਗ ਦੇਖੇ ਕਹੂੰ ਜੰਗ ਕੇ ਰੰਗ ਪੇਖੇ ਕਹੂੰ ਧਰਮ ਕੇ ਕਰਮ ਕੇ ਹਰਮ ਜਾਨੇ ਕਹੂੰ ਧਰਮ ਕੇ ਕਰਮ ਕੇ ਭਰਮ ਮਾਨੇ ਕਹੂੰ ਚਾਰ ਚੇਸ਼ਟਾ ਕਹੂੰ ਚਿੱਤ੍ਰ ਰੂਪੰ ਕਹੂੰ ਪਰਮ ਪ੍ਰਗਿਆ ਕਹੂੰ ਸਰਵ ਭੂਪੰ ਕਹੂੰ ਨੇਹ ਗ੍ਰਹੰ ਕਹੂੰ ਦੇਹ ਦੋਖੰ ਕਹੂੰ ਔਖ ਦੀ ਰੋਗ ਕੇ ਸੋਖ ਸੁਖੰ ਕਹੂੰ ਦੇਵ ਵਿਦਿਆ ਕਹੂੰ ਦੈਤ ਬਾਣੀ ਕਹੂੰ ਜਛ ਗੰਧਰਵ ਕਿੰਨਰ ਕਹਾਨੀ ਕਹੂੰ ਰਾਜਸੀ ਸਾਧਕੀ ਤਾਮਸੀ ਹੋ ਕਹੂੰ ਜੋਗ ਵਿਦਿਆ ਧਰੇ ਤਾਪਸੀ ਹੋ ਕਹੂੰ ਰੋਗ ਰਹਤਾ ਕਹੂੰ ਜੋਗ ਜੁਗਤੰ ਕਹੂੰ ਭੂਮ ਕੇ ਭੁਗਤ ਮੈਂ ਭਰਮ ਭੁਗਤੰ ਕਹੂੰ ਦੇਵ ਕੰਨਿਆ ਕਹੂੰ ਦਾਨਵੀ ਹੋ ਕਹੂੰ ਜਛ ਵਿਦਿਆ ਧਰੇ ਮਾਨਵੀ ਹੋ ਕਹੂੰ ਰਾਜਸੀ ਹੋ ਕਹੂੰ ਰਾਜ ਕੰਨਿਆ ਕਹੂੰ ਸ੍ਰਿਸ਼ਟ ਕੇ ਬ੍ਰਿਸ਼ਟ ਕੇ ਰਿਸ਼ਟ ਪੰਨਿਆ ਕਹੂੰ ਵੇਦ ਵਿਦਿਆ ਕਹੂੰ ਵਿਉਮ ਬਾਣੀ ਕਹੂੰ ਕੋਕ ਕੀ ਕਾਵ ਕਥਾ ਕਹਾਣੀ ਕਹੂੰ ਅਦ੍ਰ ਸਾਰੰ ਕਹੂੰ ਭਦ੍ਰ ਰੂਪੰ ਕਹੂੰ ਮਧੁਰ ਬਾਣੀ ਕਹੂੰ ਛੁਦ੍ਰ ਸਰੂਪੰ ਕਹੂੰ ਵੇਦ ਵਿਦਿਆ ਕਹੂੰ ਕਾਵ ਰੂਪੰ ਕਹੂੰ ਚੇਸ਼ਟਾਚਾਰ ਚਿਤ੍ਰੰ ਸਰੂਪੰ ਕਹੂੰ ਪਰਮ ਪੁਰਾਣ ਕੋ ਪਾਰ ਪਾਵੇ ਕਹੂੰ ਬੈਠ ਕੁਰਾਨ ਕੇ ਗੀਤ ਗਾਵੇ ਕਹੂੰ ਸੁਧ ਸੇਖੰ ਕਹੂੰ ਬ੍ਰਹਮ ਧਰਮੰ ਕਹੂੰ ਬ੍ਰਿਧ ਅਵਸਥਾ ਕਹੂੰ ਬਾਲ ਕਰਮੰ ਕਹੂੰ ਜਵਾਲ ਸਰੂਪੰ ਜਰਾ ਰਹਿਤ ਦੇਹੰ ਕਹੂੰ ਨੇਹ ਦੇਹੰ ਕਹੂੰ ਤਿਆਗ ਗ੍ਰਹੰ ਕਹੂੰ ਜੋਗ ਭੋਗੰ ਕਹੂੰ ਰੋਗ ਰਾਗੰ ਕਹੂੰ ਰੋਗ ਹਰਦਾ ਕਹੂੰ ਭੋਗ ਤਿਆਗੰ ਕਹੂੰ ਰਾਜ ਸਾਜੰ ਕਹੂੰ ਰਾਜ ਰੀਤੰ ਕਹੂੰ ਪੂਰਨ ਪ੍ਰਗਿਆ ਕਹੂੰ ਪਰਮ ਪ੍ਰੀਤੰ ਕਹੂੰ ਆਰਵੀ ਤੋਰ ਕੀ ਪਾਰਸੀ ਹੋ ਕਹੂੰ ਪਹਿਲਵੀ ਪਸਤਵੀ ਸੰਸਕ੍ਰਿਤੀ ਹੋ ਕਹੂੰ ਦੇਸ ਭਾਖਿਆ ਕਹੂੰ ਦੇਵ ਬਾਣੀ ਕਹੂੰ ਰਾਜ ਵਿਦਿਆ ਕਹੂੰ ਰਾਜਧਾਨੀ ਕਹੂੰ ਮੰਤ੍ਰ ਵਿਦਿਆ ਕਹੂੰ ਤੰਤ੍ਰ ਸਾਰੰ ਕਹੂੰ ਜੰਤ੍ਰ ਰੀਤੰ ਕਹੂੰ ਸ਼ਸਤ੍ਰ ਧਾਰੰ ਕਹੂੰ ਹੋਮ ਪੂਜਾ ਕਹੂੰ ਦੇਵ ਅਰਚਾ ਕਹੂੰ ਪਿੰਗੁਲਾ ਚਾਰਣੀ ਗੀਤ ਚਰਚਾ ਕਹੂੰ ਬੀਨ ਵਿਦਿਆ ਕਹੂੰ ਗਾਨ ਗੀਤੰ ਕਹੂੰ ਮਲੇਜ ਭਾਖਿਆ ਕਹੂੰ ਬੇਦ ਰੀਤੰ ਕਹੂੰ ਨ੍ਰਿਤ ਵਿਦਿਆ ਕਹੂੰ ਨਾਗ ਬਾਣੀ ਕਹੂੰ ਗਾਰਡੂ ਗੂੜ ਕਥਾ ਕਹਾਨੀ ਕਹੂੰ ਅਛਰਾ ਪਛਰਾ ਮਛਰਾ ਹੋ ਕਹੂੰ ਬੀਰ ਵਿਦਿਆ ਭੂਤੰ ਪ੍ਰਭਾ ਹੋ ਕਹੂੰ ਛੈਲ ਛਾਲਾ ਧਰੇ ਛਤ੍ਰ ਧਾਰੀ ਕਹੂੰ ਰਾਜ ਸਾਜੰ

ਤਪੀ ਕਰਨ ਤਸੇਵ ਹੈ ਸਦਾ ਸਿਧਸਪਤੀ ਤਪਸਪਤੀ ਬਨਸਪਤੀ ਜਪ ਸਦਾ ਅਗਸਤ ਆਦਿ ਜੇ ਵਡੇ ਤਪਸ ਤਪੀ ਪਿਸੇਖੀਏ ਬੇਅੰਤ ਬੇਅੰਤ ਬੇਅੰਤ ਕੋ ਕਰੰਤ ਪਾਠ ਪੇਖੀਏ ਅਗਾਧ ਆਦ ਦੇਵ ਕੀ ਅਨਾਦ ਬਾਤ ਮਾਨੀਏ ਨ ਜਾਤ ਪਾਤ ਮੰਤਰ ਮਿੱਤਰ ਸਤਰੁ ਸਨੇਹ ਜਾਨੀਏ ਸਦੀਵ ਸਰਬ ਲੋਕ ਕੇ ਕ੍ਰਿਪਾਲ ਖਿਆਲ ਮੈ ਰਹੇ ਤੁਰੰਤ ਦ੍ਰਿਹ ਦੋ ਕੇ ਅਨੰਤ ਭਾਂਤ ਸੋਧ ਹੈ।

ਦੀਨ ਬੰਧ ਦਿਆਲ ਸਵਾਮੀ ਆਦਿ ਦੇਵ ਅਪਾਲ। ਦੀਨ ਬੰਧ ਪ੍ਰਵੀਨ ਸਰੀਪ ਸਰਬ ਕੋ ਕਰਤਾਰ, ਬਰਨ ਚਿਹਨਾ ਚੱਕਰ ਜਾ ਕੋ ਚੱਕਰ ਚਿਹਨਾ ਕਾਰ, ਜਾਤ ਪਾਤ ਨ ਗੋਤਰ ਗਾਥਾ ਰੂਪ ਰੇਖ ਨ ਵਰਨ, ਸਰਬ ਦਾਤਾ ਸਰਬ ਗਿਆਤਾ ਸਰਬ ਭੂ ਕੋ ਭਰਨ, ਦੁਸ਼ਟ ਗੰਜਨ ਸਤਰੁ ਭੰਜਨ ਪਰਮ ਪੁਰਖ ਪ੍ਰਮਾਥ, ਦੁਸ਼ਟ ਹਰਤਾ ਸ੍ਰਿਸ਼ਟ ਕਰਤਾ ਜਗਤ ਮੈਂ ਜਿਹ ਗਾਥ, ਭੂਤ ਭਵ ਭਵਿਖ ਭਵਾਨ ਪ੍ਰਮਾਨ ਦੇਵ ਗੰਜ, ਆਦ ਅੰਤ ਅਨਾਦ ਸ੍ਰੀਪਤ ਪਰਮ ਪੁਰਖ।

ਸੁਨ ਮਰਦਨ ਰਮਕ ਬਰਦਨ ਆਦਿ ਬ੍ਰਿਤੇ ਡਾਵਰੂ ਡਵੰਕੇ ਬਬਰ ਬਵੰਕੇ ਭੁਜਾ ਫਰੰਕੇ ਤੇਜ ਬਰੰਗ ਲੰਕੁੜੀਆ ਫਾਂਧੇ ਆਯੁਧ ਬਾਂਧੇ ਸੈਨ ਵਿਮਰਦਨ ਕਾਲ ਸੁਰੰਗ ਅਸ਼ਟਾਇਦ ਚਮਕੇ ਭੂਖਣ ਦਮਕੇ ਅਦਸ ਝਮਕੇ ਫੁੰਕ ਫਨੰਗ ਜੈ ਜੈ ਹੋਸੀ ਮਾਖਾ ਸੁਰ ਮਰਦਨ ਰਮਕ ਬਰਦਨ ਦੈਤ ਜਣੰਗ ਚੰਡਾ ਸੁਰ ਚੰਡਨ ਮੁੰਡ ਵਿਮੁੰਡਨ ਖੰਡ ਅਖੰਡਨ ਖੂਨ ਖਿਤੇ ਦਾਮਨੀ ਦਮੰਕਣ ਧੁਜਾ ਫਰੰਕਣ ਫਣੀ ਫੁੰਕਾਰਨ ਜੋਧ ਜਿਤੇ ਸਰਧਾਰ ਵਿਪਰਖਣ ਦੁਸ਼ਟ ਪ੍ਰਕਰਖਣ ਪੁਸ਼ਟ ਪ੍ਰਹਰਖਣ ਦੁਸ਼ਟ ਮਥੇ ਜੈ ਜੈ ਹੋਸੀ ਮੈਖਾ ਸੁਰ ਮਰਦਨ ਭੂਮਾ ਕਾਸਲ ਉਰਤ ਅਧੇ ਦਾਮਨੀ ਪ੍ਰਹਾਸਨ ਸੁਛਭ ਨਿਵਾਸਨ ਸ੍ਰਿਸ਼ਟ ਪ੍ਰਕਾਸ਼ਨ ਗੂਢ ਗਤੇ ਰਕਤਾ ਸੁਰ ਆਚਨ ਯੁੱਧ ਪ੍ਰਮਾਚਰਨ ਰਿਤੇ ਨਰਾਚਨ ਧਰਮ ਬ੍ਰਿਤੇ ਸ੍ਰੋਣੰਤ ਅਚਿੰਤੀ ਅਨਲ ਵਿਵੰਤੀ ਜੋਗ ਜਯੰਤੀ ਖੜਗ ਧਰੇ ਜੈ ਜੈ ਹੋਸੀ ਮੈਖਾ ਸੁਰ ਮਰਦਨ ਪਾਪ ਵਿਨਾਸਨ ਧਰਮ ਕਰੇ ਅਘ ਓਖ ਨਿਵਾਰਣ ਦੁਸ਼ਟ ਪ੍ਰਚਾਰਣ ਸ੍ਰਿਸ਼ਟ ਉਬਾਰਣ ਸੁਧ ਮਤੇ ਫਣੀਅਰ ਫੁੰਕਾਰਣ ਬਾਗ ਬਕਾਰਣ ਸਸ ਪ੍ਰਹਾਰਣ ਸਾਧ ਮਤੇ ਸਹਤੀ ਸੰਨਾਹਨ ਅਸ਼ਟ ਪ੍ਰਵਾਹਨ ਬੋਲ ਨਿਬਾਹਨ ਤੇਜ ਤੁਲੰਗ ਜੈ ਜੈ ਹੋਸੀ ਮਾਖਾ ਸੁਰ ਮਰਦਨ ਭੂਮਾ ਕਾਸ ਪਤਾਲ ਜਨੰਗ ਚਾਚਰ ਚਮਕਾਰਨ ਛਿਛੁਰ ਹਾਰਨ ਧੂਮ ਧੁੰਕਾਰਨ ਦ੍ਰਪ ਮਥੇ ਦਾੜਵੀ ਪ੍ਰਦੰਤੇ ਜੋਗ ਜਯੰਤੇ ਮਰਜ ਮਥੰਤੇ ਕੂੜ ਕਥੇ ਕਰਮ ਪ੍ਰਣਾਸਨ ਚੰਦ ਪ੍ਰਕਾਸ਼ਨ ਸੂਰਜ ਪ੍ਰਤੇਜਨ ਅਸ਼ਟ ਭੁਜੇ ਜੈ ਜੈ ਹੋਸੀ ਮੈਖਾ ਸੁਰ ਮਰਦਨ ਭਰਮ ਵਿਨਾਸਨ ਧਰਮ ਧੁਜੇ ਗੁੰਗਰੂ ਘਮੰਕਣ ਸ਼ਸਤ੍ਰ ਝਮੰਕਣ ਫਣੀ ਅਰਫੁੰਕਾਰਣ ਧਰਮ ਧੁਜੇ ਅਸ਼ਟਾਟ ਪ੍ਰਹਾਸਨ ਸ੍ਰਿਸ਼ਟ ਨਿਵਾਸਨ ਦੁਸ਼ਟ ਪ੍ਰਣਾਸਨ ਚੱਕਰ ਗਤੇ ਕੇਸਰੀ ਪ੍ਰਵਾਹੇ ਸੁਧ ਸੰਨਾਹੇ ਅਗਮ ਅਥਾਹੇ ਏਕ ਬ੍ਰਿਤੇ ਜੈ ਜੈ ਹੋਸੀ ਮੈਖਾ ਸੁਰ ਮਰਦਨਾਦ ਕੁਮਾਰ ਗਾਥ ਬ੍ਰਿਤੇ ਸੁਰ ਨਰ ਮੁਨ ਬੰਧਨ ਦੁਸ਼ਟ ਨਿਕੰਦਨ ਭ੍ਰਿਸ਼ਟ ਬਿਨਾਸਨ ਮ੍ਰਿਤ ਮਥੇ ਕਾਵਰੂ ਕੁਮਾਰੇ ਅਧਮ ਉਧਾਰੇ ਨਰਕ ਨਿਵਾਰੇ ਆਦਿ ਕਥੇ ਕਿੰਕਣੀ ਪ੍ਰਸੋਹਣ ਸੁਰ ਨਰ ਮੋਹਣ ਸਿੰਘਾਰੋਹਣ ਬਿਤਲ ਤਲੇ ਜੈ ਜੈ ਹੋਸੀ ਸਭਠਰ ਨਿਵਾਸਨ ਪਾਏ ਪਤਾਲ ਆਕਾਸਨ ਲੇ ਸੰਕਟੀ ਨਿਵਾਰਣ ਅਧਮ ਉਧਾਰਣ ਤੇਜ ਪ੍ਰਕਰਖਣ ਤੁੰਦ ਤਵੇ ਦੁਖ ਦੋਖ ਦਹੰਤੀ ਜਵਾਲ ਜਯੰਤੀ ਆਦਿ ਅਨਾਦ ਅਗਾਧ ਅਛੇ ਸੁਧਤਾ ਸਮਰਪਣ ਤਰਕ ਬਿਤਰਕਣ ਤਪਤ ਪ੍ਰਤਾਪਣ ਜਪਤ ਜਿਵੇ ਜੈ ਜੈ ਹੋਸੀ ਸਸਤ੍ਰ ਪ੍ਰਕਰਖਣ ਆਦਿ ਅਨੀਲ ਅਗਾਧ ਅਭੇ ਚੰਚਲਾ ਜਖੰਗੀ ਅਲਗ ਭੁਜੰਗੀ ਤੁੰਦ ਤੁਰੰਗਣ ਤਿਛ ਸਰੇ ਕਰ ਕਸਾ ਕੁਠਾਰੇ ਨਰਕ ਨਿਵਾਰੇ ਅਧਮ ਉਧਾਰੇ ਤੂੜ ਭੁਜੇ ਦਾਮਨੀ ਦਮੰਕੇ ਕੇ ਹਰਨੰਕੇ ਆਦਿ ਅਤੰਕੇ ਕਰੂਰ ਕਥੇ ਜੈ ਜੈ ਹੋਸੀ ਰਕਤਾ ਸੁਰ ਖੰਡਨ ਸੁੰਭ ਚਕਰਤਨ ਸੁੰਭ ਮਥੇ ਬਾਰਜ ਵਿਲੋਚਨ ਪ੍ਰਤਨ ਵਿਮੋਚਨ ਸੋਜ ਵਿਸੋਚਨ ਕੌਜ ਕਸੇ ਦਾਮਨੀ ਪ੍ਰਹਾਸੇ ਸੁਖ ਸਰਨਾਸੇ ਸੁਭ੍ਰ ਸੁਭਾਸੇ ਦੁਸ਼ਟ ਗ੍ਰਸੇ ਚੰਚਲਾ ਪ੍ਰਾਂਗੀ ਵੇਦ ਪ੍ਰਸੰਗੀ ਤੇਜ ਤੁਰੰਗੀ ਖੰਡ ਸੁਨੰਗ ਜੈ ਜੈ ਹੋਸੀ ਮੈਖਾ ਸੁਰ ਮਰਦਨ ਆਦਿ ਅਨਾਦ ਅਗਾਧ ਉਰਧੰਗ ਘੰਟਕਾ ਵਿਰਾਜੇ ਰੁਣਝੁਣ ਬਾਜੇ ਬ੍ਰਹਮ ਭਾਜੇ ਸੁਨਤ ਸੁਰੰਗ ਕੋ ਕਿਲ ਸੁਨ ਲਾਜੇ ਕਿਲ ਵਿਖ ਭਾਜੇ ਸੁਖ ਉਪਰਾਜੇ ਮਧ ਉਰੰਗ ਦੁਰਜਨ ਦਲ ਦਜੇ ਮੰਤਨ ਰਿਝੇ ਸਭਾ ਨ ਭਜੇ ਰੂਹ ਰਣੰਗ ਜੈ ਜੈ ਹੋਸੀ ਮਖਾ ਸੁਰ ਮਰਦਨ ਚੰਡ ਚਕਰਦਨ ਆਦਿ ਗੁਰੰਗ ਚਾਚਰੀ ਪ੍ਰਜੋਧਨ ਦੁਸ਼ਟ ਵਿਰੋਧਨ ਰੋਸ ਅਰੋਧਨ ਕਰੂਰ ਪਿਤੇ ਧੂਮਰਾਜ ਵਿਧੁੰਸਨ ਪ੍ਰਲੈ ਪ੍ਰਜੁੰਸਨ ਜਾਗ ਵਿਧੁੰਸਨ ਸੁਧ ਮਤੇ ਜਾਲ ਪਾ ਜਯੰਤੀ ਸਤਰੁ ਮਥੰਤੀ ਦੁਸ਼ਟ ਪ੍ਰਧਾਨ।

0: ਤੁਮ ਕਹੋ ਦੇਵ ਸਰਬੰਗ ਵਿਚਾਰ ਜਿਮ ਕਿ ਉਹ ਆਪ ਕਰਤੇ ਪਸਾਰ ਜਦ ਬਭੂਤਨ ਭੈ ਆਨੰਦ ਤਹੁ ਕਹੋ ਜਥਾਵਤ ਤ੍ਰੈਣ ਤੰਤ ਕਰਤਾ ਕਰੀਮ ਕਾਦਰ ਕਿਰਪਾਲ ਅਦਵੈ ਭੂਤਾਨ ਭੈ ਦਿਆਲ ਦਾਤਾ ਦੁਰੰਤ ਦੁਖ ਦੋਖ ਰਹਤ ਜਿਹ ਨੇਤ ਨੇਤ ਸਭ ਭੇਦ ਕਹਤ ਕਈ ਊਚ ਨੀਚ ਕੀ ਨੋ ਬਨਾਓ ਸਭ ਵਾਰ ਪਾਰ ਜਾ ਕੋ ਪ੍ਰਭਾਵ ਸਭ ਜੀਵ ਜੰਤ ਜਾਨੰਤ ਜਾਹੇ ਮਨ ਮੂੜ ਕਿਉਂ ਨ ਸੇਵੰਤ ਤਾਹੇ ਕਈ ਮੂੜ ਪਤਰ ਪੂਜਾ ਕਰੰਤ ਕਈ ਸਿੱਧ ਸਾਧ ਸੂਰਜ ਸਿਵੰਤ ਕਈ ਪਲਟ ਸੂਰਜ ਸਿਜਦਾ ਕਰਾਏ ਪ੍ਰਭ ਏਕ ਰੂਪ ਦਵੈ ਕੈ ਲਖਾਏ ਅੰਛਿਜ ਤੇ ਜਾਨ ਭੈ ਪ੍ਰਕਾਸ ਦਾਤਾ ਦੁਰੰਤ ਅਦਵੈ ਅਨਾ ਸਭ ਰੋਗ ਸੋਗ ਤੇ ਰਹਿਤ ਰੂਪ ਅਨਵੈ ਕਰ ਅੱਛਾ ਸਰੂਪ ਕਰੁਣਾ ਨਿਧਾਨ ਕਾਮਲ ਕਿਰਪਾਲ ਦੁਖ ਦੋਖ ਹਰਤ ਦਾਤਾ ਦਇਆਲ ਅੰਜਨ ਵਿਹੀਨ ਅਨਭੰਜਨਾਦ ਜਲ ਥਲ ਪ੍ਰਭਾਵ ਸਰਬਤ੍ਰ ਸਾਥ ਜਿਹ ਜਾਤ ਪਾਤ ਨਹੀਂ ਭੇਦ ਭਰਮ ਜਿਹ ਰੰਗ ਰੂਪ ਨਹੀਂ ਏਕ ਧਰਮ ਜਿਹ ਸਤਰ ਮਿੱਤਰ ਦੋ ਏਕ ਸਾਰ ਅੱਛੇ ਸਰੂਪ ਅਵਚਲਕਾਰ ਜਾਨੀ ਨ ਜਾਏ ਜਿਹ ਰੂਪ ਰਿਹ ਕਹੇ ਬਾਸ ਤਾਸ ਕਹੇ ਕੌਣ ਭੇ ਕਹੇ ਨਾਮ ਤਾਸ ਹੈ ਕਵਨ ਜਾਤ ਜਿਹ ਸਤਰ ਮਿੱਤਰ ਨਹੀਂ ਪੁੱਤਰ ਭਰਾਤ ਕਰੁਣਾ ਨਿਧਾਨ ਕਾਰਨ ਸਰੂਪ ਜਿਹ ਚੱਕਰ ਚਹਨ ਨਹੀਂ ਰੰਗ ਰੂਪ ਜਿਹ ਖੇਦ ਭੇਦ ਨਹੀਂ ਕਰਮ ਕਾਰ ਸਭ ਜੀਵ ਜੰਤ ਕੀ ਕਰਤ ਪਾਲ ਉਰਧੰਗ ਬਿਰਹਲ ਸਿੱਧੰਗ ਸਰੂਪ ਬੁੱਧੰਗ ਭਾਲ ਜੁਧੰਗ ਅਨੂਪ ਜਿਹ ਰੂਪ ਰੇਖ ਨਹੀਂ ਰੰਗ ਰਾਗ ਅੰਛਿਜ ਤੇਜ ਅਨਭਿਜ ਦਾਗ ਜਲ ਥਲ ਮਹੀਬ ਬੰਧਨ ਦੁਰੰਤ ਜਿਹ ਨੇਤ ਨੇਤ ਨਿਸਿਧ ਨੂੰ ਚਰੰਤ ਪਾਇਓ ਨ ਜਾਏ ਜਿਹ ਭਾਰ ਪਾਰ ਦੀਨਾਨ ਦੋਖ ਦਹਿਤਾ ਉਦਾਰ ਕਈ ਕੋਟ ਇੰਦਰ ਜਿਹ ਪਾਨ ਹਾਰ ਕਈ ਕੋਟ ਰੁਦਰ ਜੁਗੀਆ ਦੁਆਰ ਕਈ ਵੇਦ ਵਿਆਸ ਬ੍ਰਹਮਾ ਅਨੰਤ ਜਿਹ ਨੇਤ ਨੇਤ ਨਿਸਦਿਨ ਉਚਰੰਤ ਤਵ ਪ੍ਰਸਾਦ ਸਵਈਏ ਦੀਨਨ ਕੀ ਵਰਤ ਪਾਲ ਕਰੈ ਨਿਤ ਸੰਤੂ ਬਾਰਗ ਨੀਮਨ ਗਾਰੇ ਪਛ ਪਸੂ ਨਕ ਨਾਕ ਨਰਾਧਿਵ ਸਰਬ ਸਮੈ ਸਭ ਕੋ ਵਰਤ ਪਾਰੈ ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲਕੇ ਨਹੀਂ ਕਰਮ ਵਿਚਾਰੇ ਦੀਨ ਦਿਆਲ ਦਇਆ ਨਿਤ ਦੋਖਨ ਦੇਖਤ ਹੈ ਪਰ ਦੇ ਤਨਹਾਰੈ ਦਾਹਤ ਹੈ ਦੁਖ ਦੋਖਨ ਕੌਦਲ ਦੂਜਨ ਕੇ ਪਲ ਮੈਂ ਦਲ ਡਾਰੇ ਖੰਡ ਅਖੰਡ ਪ੍ਰਚੰਡ ਬਹਾਰਨ ਪੂਰਨ ਪ੍ਰੇਮ ਕੀ ਪ੍ਰੀਤ ਸੰਭਾਰੈ ਪਾਰ ਨ ਪਾਏ ਸਕੇ ਪਤਮਾ ਪਤ ਭੇਦ ਕਤੇਵ ਭੇਦ ਉਚਾਰੇ ਰੋਜ ਹੀ ਰਾਜ ਬਿਲੋਕਤ ਰਾਜ ਰੁਖ ਰੁਹਾਨ ਕੀ ਰੋਜ ਨਟਾਰੈ ਕੀਟ ਪਤੰਗ ਕੁਰੰਗ ਭੁਜੰਗਮ ਭੂਤ ਭਵਿਖ ਭਵਾਨ ਬਨਾਏ ਦੇਵ ਦੇਵ ਖਪੇ ਅਹਮੇਵ ਨ ਭੇਵ ਲਖਿਓ ਭਰਮ ਸਿਉ ਭਰਮਾਏ ਵੇਦ ਪੁਰਾਨ ਕਤੇਵ ਕੁਰਾਨ ਹਸੇਵ ਧਕੇ ਕਰ ਹਾਥ ਨ ਆਏ ਪੂਰਨ ਪ੍ਰੇਮ ਪ੍ਰਭਾਵ ਬਿਨਾ ਪਦ ਸਿਉ ਕਿਨ ਸ੍ਰੀ ਪਤਮਾ ਪਤ ਪਾਏ ਆਦ ਅਨੰਤ ਅਗਾਧ ਭੇਖ ਸੋ ਭੂਤ ਭਵਿਖ ਭਵਾਨ ਅਭਾਨ ਅਭੈ ਅੰਤ ਬਿਹੀਨ ਅਨਾਤਮਾਵ ਅਦਾਖ ਅਦੋਖ ਅਛਿਦ੍ਰ ਅਛੈ ਹੈ ਲੋਕਨ ਕੇ ਕਰਤਾ ਹਰਤਾ ਜਨਮੈ ਥਲਮੈ ਫਰਤਾ ਪ੍ਰਵੈ ਹੈ ਦੀਨ ਦਇਆਲ ਦਇਆ ਕਰ ਸ੍ਰੀਪਤ ਸੁੰਦਰ ਸ੍ਰੀਪਤ ਮਾਪਤ ਏ ਹੈ ਕਾਮ ਨ ਕ੍ਰੋਧ ਨ ਲੋਭ ਨ ਮੋਹ ਨ ਰੋਗ ਨ ਸੋਕ ਨ ਭੋਗ ਨ ਭੈ ਹੈ ਦੇਹ ਬਿਹੀਨ ਸਨੇਹ ਸਭੋਤਨ ਨੇਹ ਬਿਰਕਤ ਅਗੇਹ ਅਛੈ ਹੈ ਜਾਨ ਕੋ ਦੇਤ ਅਜਾਨ ਕੋ ਦੇਤ ਜਮੀਨ ਕੋ ਦੇਤ ਜਮਾਨ ਕੋ ਦੇ ਹੈ ਕਾਹੇ ਕੋ ਡੋਲਤ ਹੈ ਤੁਮਰੇ ਸੁਧ ਸੁੰਦਰ ਸਹੀ ਪਦਮਾ ਪਤਲ ਹੈ ਰੋਗਨ ਤੇ ਅਰਸੋਗਨ ਤੇ ਜਲ ਜੋਗਨ ਤੇ ਵੋ ਭਾਂਤ ਬਚਾਵੇ ਸਤਰੁ ਅਨੇਕ ਚਲਾਵ ਦਿਖਾਓ ਤਹੁ ਤਨ ਏਕ ਨ ਲਾਗਨ ਪਾਵੇ ਰਾਖਤ ਹੈ ਆਪਣੋ ਕਰਦਾ ਕਰ ਪਾਪ ਸੰਭੂਹ ਨ ਫੇਟ ਨ ਪਾਵੇ ਔਰ ਕੀ ਬਾਤ ਕਹਾ ਕਹਿ ਤੂੰ ਸੋ ਸੋ ਪੇਟ ਹੀ ਕੇ ਪੜ ਬੀਚ ਬਚਾਵੇ ਜਚ ਭੁਜੰਗ ਸੋ ਦਾਨਵ ਦੇਵ ਅਭੇਵ ਤੁਮੈ ਸਭ ਹੀ ਕਰ ਧਿਆਵੇ ਭੂਮ ਆਕਾਸ ਪਤਾਲ ਸਾਤਤ ਜਚ ਭੁਜੰਗ ਸਭੈ ਸਿਰਨਿਆਵੈ ਪਾਇ ਸਕੇ ਨਹੀਂ ਪਾਰ ਪ੍ਰਭਾਹੁ ਕੋ ਨੇਤ ਹੀ ਨੇਤ ਵੇਦ ਬਤਾਵੇ ਖੋਜ ਥਕੇ ਸਭ ਹੀ ਖੁਜੀਆ ਸੁਰ ਹਾਰ ਪਰੇ ਹਰ ਹਾਥ ਨ ਆਵੈ ਨਾਰਦ ਸੇ ਜਦੁਰ ਆਨੰਦ ਸੇ ਰੁਮ ਨਾਰਿਕ ਸੇ ਸਭ ਹੂੰ ਮਿਲ ਗਾਇਓ ਵੇਦ ਕਤੇਵ ਨ ਭੇਦ ਲਖਿਓ ਸਭ ਹਾਰ ਪਰੇ ਹਰ ਹਾਥ ਨ ਆਯੋ ਪਾਇ ਸਕੇ ਨਹੀਂ ਪਾਰ ਉਮਾ ਪਦ ਸਿੱਧ ਸਨਾਤ ਸਨੰਤਨ ਧਿਆਯੋ ਧਿਆਨ ਧਰੋ ਤਹਿ ਕੋ ਮਨ ਮੈ ਜਹ ਕੋ ਅਮਿਤੋ ਜਸ ਬੈ ਜਗ ਛਾਯੋ ਵੇਦ ਪੁਰਾਨ ਕਤੇਵ ਕੁਰਾਨ ਅਭੇਦ ਨਿਰਪਾਨ ਸਭੈ ਪਚਹਾਰੇ ਭੇਦ ਨ ਪਾਇ ਸਕਿਓ ਅਨਭੇਦ ਕੋ ਖੇਦਤ ਹੈ ਅਨਛੇਦ ਪੁਕਾਰੇ ਰਾਗ ਨ ਰੂਪ ਨ ਰੇਖ ਨ ਰੰਗ ਨ ਸਾਗ ਨ ਸੋਗ ਨ ਸੰਗ ਤਿਹਾਰੇ ਆਧਾ ਨਾਦ ਅਗਾਧ ਬੇਗਦ ਵੇਖ ਜਪਿਓ ਤਿਨਹੀ ਗੁਲਤਾਰੇ तीरथ कूट किए स्नान दिए बहुदान महाव्रत धारे देश फिरे कर भेष तपोधन केश धरे न मिले हर प्यारे आसन गोड करे अष्टांग धरे बहुन्यास करे मुख कारे दीन दयाल काल भजे बिन अंत को अंत के धाम से धारे त्व प्रसाद कबित अत्र के
1: ये
0: के राजा महासाज हम के साज राज जो के हम का महासाज हम के साज जो हाल जो के काम जो के कर है वो चाल के हम है के साज दरबार के साज है के खराब है कुछ चाल के छीर के से छीर के साज के से छत्र के सब के करो के साज के कल हम के गोल के हर के से सब हर के के हो से हर बाद से सब के हम हर के से हो से गोल गोल के बाला से बाला लोग के रूप से राम राम से सुर ला सुर ला बाद में के रहे हो सुर के चंद्र से चंद्र देरी को चांद हो से चंद्र बड़ा से चंद्र देरी को हर यहां ही माल से सब बोल के फूल के पट से गला से ना उगड़ खास से बड़ा से सर से सुरम गावा उगड़ खास से भी अब से हर से सुरम से हर जन के हर हर से हर रहे ने रहे हम कर से हर जी पर से देखते हो ही रहता है हर जन देखते हो ही रहता है चंदन से चंपा और चंद्रमा से चंद्र के चांद से चंद्र का लड़ जो जो ही रहता है दिन रात नव रंग गगन का भक्ति से चंदन का वास की रंग लगती हर की वो जिला दे सोला दिया की हर की लगती है जो भी और आज फिर रंग के पर आज हिज के रंग की मन से हान की बदन की तेरे की लगानी ये बदन के ब्रख की के दर ही पर आई कर दिया हर जब तेरी पमन के ऊपर रहते हर नाम से जाइए पहुंचे हर तेरे नाम जाइए पूरब पलाव काम रूप कमाऊ रब पलाव काम रूप कमाऊ बस ही मैं पर मैं पूरन जगत चंद्र मन करते हैं आप गुण रंग की रति हरि को न पाला की रति हरि को न पाला की रति हरि को न पाला की रति हरि को न पाला की रति हरि को न पाला की रति हरि को न पाला की रति हरि को न पाला की रति हरि को न पाला की रति हरि को न पाला की रति हरि को न पाला की रति हरि को न पाला की रति हरि को न पाला की रति हरि को न पाला की रति हरि को न पाला की रति हरि को न पाला की रति हरि को न पाला की रति हरि को न पाला की रति हरि को न पाला की रति हरि को न पाला की रति हरि को न पाला की रति हरि को न पाला की रति हरि को न पाला की रति हरि को न पाला की रति हरि को न पाला की रति हरि को न पाला की रति हरि को न पाला की रति हरि को न पाला की रति हरि को न पाला की रति हरि को न पाला की रति हरि को न पाला की रति हरि को न पाला की रति हरि को न पाला की रति हरि को न पाला की रति हरि को न पाला की रति हरि को न पाला

ಅದು ಸ್ವರೂಪ

सुंदर सुझावन बंधन महीब जबंधन महीब

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ

ਜਿਨੀ ਰਾਮ ਜਾਨ ਜਿਨੀ ਨਾਮ ਜਾਨ ਨਾਮ ਕਰਤੇ ਕੋ ਤੇ ਨਾਮ ਕਰਤੇ ਕੋ ਤੇ ਨਾਮ ਕਰਤੇ ਕੋ ਤੇ ਨਾਮ ਕਰਤੇ ਕੋ ਤੇ ਨਾਮ ਕਰਤੇ ਕੋ ਤੇ ਨਾਮ ਕਰਤੇ ਕੋ ਤੇ ਨਾਮ ਕਰਤੇ ਕੋ ਤੇ ਨਾਮ ਕਰਤੇ ਕੋ ਤੇ ਨਾਮ ਕਰਤੇ ਕੋ ਤੇ ਨਾਮ ਕਰਤੇ ਕੋ ਤੇ ਨਾਮ ਕਰਤੇ ਕੋ

Allah

Satya Guru Ji Ki Fateh.

पतत पावन भगत वत्सल करुणा निधान जुगाहो जुग अटल

ਮਹਾਰਾਜ ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲਨਗੜ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸੰਧਿਆ ਦੇ ਦੀਵਾਨ ਸੱਜ ਰਹੇ ਹਨ।

ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਜੋ ਗੁਰੂ ਸਾਹਿਬ ਜੀ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਨੇ ਆਪਣੇ ਅਨਿੰਨ ਪਿਆਰੇ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਸਾਹਿਬ ਜੀਆਂ ਨੂੰ ਦੱਖਣ ਦੇ ਪਾਸੇ ਇਹ ਔਰੰਗਾਬਾਦ ਜੋ ਅਸਥਾਨ ਜੋ ਹੈ, ਉਸ ਵੇਲੇ ਇਹ ਜ਼ਾਲਮ ਪਾਪੀ ਜਿਹੜਾ ਔਰੰਗਜ਼ੇਬ ਇੱਥੇ ਇਹ ਰਿਹਾ ਕਰਦਾ, ਇੱਥੇ ਇਹ ਗੁਰਮੁਖ ਪਿਆਰੇ ਆਏ ਹਨ। ਮਹਾਰਾਜ ਜੀ ਨੇ ਜ਼ਫਰਨਾਮਾ ਦੇ ਕਰਕੇ ਭੇਜਿਆ ਅਤੇ ਉਸ ਵੇਲੇ ਜੇ ਆਪਾਂ ਇਤਿਹਾਸ ਪੜ੍ਹਦੇ ਨਾ ਸਾਧ ਸੰਗਤ ਜੀ, ਔਰੰਗਾ ਜਿਹੜਾ ਨਾ ਅਹਿਮਦਗੜ੍ਹ ਜਿਹੜਾ ਇਹ ਅਸਥਾਨ ਜਿਹੜਾ ਉੱਥੇ ਇਹ ਪਾਪੀ ਦੀ ਮੌਤ ਹੋਈ ਹੈ। ਉਹ ਪਾਪੀ ਜਿਹੜਾ ਉਸ ਵੇਲੇ ਉਸ ਮੁਹਿੰਮ ਦੇ ਉੱਤੇ ਗਿਆ ਹੋਇਆ ਸੀ ਅਤੇ ਇੱਥੋਂ ਕਹਿੰਦੇ ਹਨ ਭਾਈ ਸਾਹਿਬ ਜੀ ਜ਼ਫਰਨਾਮਾ ਲੈ ਕਰਕੇ ਉਸ ਪਾਸੇ ਗਏ। ਬੜੇ ਉਹਨਾਂ ਨੇ ਯਤਨ ਕਰਨੇ ਕੀਤੇ, ਅਮੀਰ ਖਾਸ ਆਦਿਕ ਰਿਸ਼ਵਤ ਆਦਿਕ ਦੇ ਕਰਕੇ ਉਹ ਚਾਹੁੰਦੇ ਸਨ ਕਿ ਭਾਈ ਆਪਾਂ ਔਰੰਗਜ਼ੇਬ ਨੂੰ ਮਿਲੀਏ, ਮਿਲ ਕਰਕੇ ਆ ਜ਼ਫਰਨਾਮਾ ਜਿਹੜਾ ਹੈ ਇਹ ਉਹਨੂੰ ਦਿੱਤਾ ਜਾਵੇ। ਲੇਕਿਨ ਸਾਧ ਸੰਗਤ ਜੀ ਬੇਈਮਾਨ ਲੋਕ ਜਿਹੜੇ ਹਨ, ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿੱਖ ਮਹਾਰਾਜ ਜੀ ਦਾ ਸੰਦੇਸ਼ਾ ਲੈ ਕਰਕੇ ਆਏ ਅਤੇ ਇਹ ਮਹਾਰਾਜ ਜੀ ਦਾ ਸੰਦੇਸ਼ਾ ਵੇਖ ਕਰਕੇ ਸਿੱਖ ਵੇਖ ਕਰਕੇ ਨਹੀਂ ਮਿਲਣ ਦਿੰਦੇ ਸਨ। ਬੜਾ ਇਹਨਾਂ ਗੁਰਮੁਖ ਪਿਆਰਿਆਂ ਨੇ ਹੋ ਸਕਦਾ ਕਈ ਮਹੀਨੇ ਇਹਨਾਂ ਨੇ ਯਤਨ ਕਰਨੇ ਕੀਤੇ ਕਿ ਭਾਈ ਕੰਮ ਬਣ ਜਾਵੇ, ਲੇਕਿਨ ਕੰਮ ਨਹੀਂ ਹੋਇਆ। ਫਿਰ ਪਿਆਰਿਓ ਇਹਨਾਂ ਨੇ ਇੱਕ ਕਾਸਦ ਜਿਹੜਾ ਆਪਣਾ ਉਹ ਉੱਥੇ ਪੰਜਾਬ ਦੇ ਵੱਲ ਭੇਜਣਾ ਕੀਤਾ। ਉਹ ਬੰਦਾ ਗਿਆ ਜਾ ਕਰਕੇ ਉਹਨੇ ਅਤੇ ਉਹ ਪੱਤਰ ਜਿਹੜਾ ਨਾ ਭਾਈ ਸਾਹਿਬ ਜੀ ਦਾ ਮਹਾਰਾਜ ਨੂੰ ਦਿੱਤਾ, ਉਹਦੇ ਵਿੱਚ ਲਿਖਿਆ ਕਿ ਸਤਿਗੁਰੂ ਮਹਾਰਾਜ ਜਿਸ ਕਾ ਕਾਰਜ ਤਿੰਨ ਹੀ ਕੀਆ ਮਾਨਸ ਕਿਆ ਵਿਚਾਰਾ ਰਾਮ। ਮਹਾਰਾਜ ਇਹ ਆਪ ਜੀ ਦਾ ਕਾਰਜ ਹੈ, ਸਾਤੋਂ ਨਹੀਂ ਹੋ ਰਿਹਾ, ਕਿਰਪਾ ਕਰੋ ਆਪ ਜੀ ਖੁਦ ਵਰਤ ਕਰਕੇ ਕੋਈ ਯੁਕਤੀ ਮੁਕਤੀ ਅਪਣਾ ਕਰਕੇ ਆਪਣੇ ਕਾਰਜ ਰਾਸ ਕਰਾਓ, ਇਹ ਪਾਪੀ ਬੇਈਮਾਨ ਔਰੰਗਾ ਜਿਹੜਾ ਮਿਲਦਾ ਨਹੀਂ ਹੈ। ਬੜੇ ਯਤਨ ਕੀਤੇ, ਬੜਾ ਪੈਸਾ ਵੀ ਖਰਚਾ ਕਰਨਾ ਕੀਤਾ, ਬਹੁਤ ਰਿਸ਼ਵਤ ਆਦਿਕ ਵੀ ਅਸਾਨੇ ਦੇਣ ਦਾ ਯਤਨ ਕੀਤਾ ਇਹ, ਲੇਕਿਨ ਨਹੀਂ ਮੰਨਦਾ ਹੈ ਅਤੇ ਉਹਦੇ ਬੰਦੇ ਜਿਹੜੇ ਹਨ ਉਹ ਨਹੀਂ ਮਿਲਣ ਦਿੰਦੇ ਹਨ। ਮੇਰੇ ਪਾਤਸ਼ਾਹ ਜੀ ਨੇ ਕਿਹਾ ਕੋਈ ਗੱਲ ਨਹੀਂ ਹੈ ਭਾਈ, ਹੁਣ ਤੁਹਾਨੂੰ ਉਹਨੂੰ ਮਿਲਣ ਦੀ ਲੋੜ ਨਹੀਂ ਹੈ, ਜਵਾਬ ਦੇ ਕਰਕੇ ਮਹਾਰਾਜ ਨੇ ਭੇਜਿਆ, ਹੁਣ ਤੁਸੀਂ ਨਹੀਂ ਜਾਣਾ, ਖੁਦ ਉਹ ਔਰੰਗਾ ਜਿਹੜਾ ਹੈ ਉਹ ਤੁਹਾਨੂੰ ਆਪਣੇ ਕੋਲ ਬੁਲਾਵੇਗਾ। ਇਹ ਗੁਰੂ ਮਹਾਰਾਜ ਜੀ ਨੇ ਜੋ ਵਚਨ ਕੀਤਾ ਨਾਲ ਸਾਧ ਸੰਗਤ ਜੀ ਕਹਿ ਕਰਕੇ, ਕਿਉਂਕਿ ਇਹ ਗੈਬੀ ਖੇਡਾਂ ਹੁੰਦੀਆਂ ਹਨ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸਰਬ ਕਲਾ ਸਮਰੱਥ ਹਨ, ਸਤਿਗੁਰੂ ਮਹਾਰਾਜ ਜੋ ਮਰਜ਼ੀ ਚਾਹੇ ਉਹ ਕਰ ਸਕਦੇ, ਜੋ ਆਪਾਂ ਨੂੰ ਨਜ਼ਰ ਆਉਂਦਾ ਨਾ ਪਿਆਰਿਓ, ਕਈ ਵਾਰੀ ਨਾ ਦ੍ਰਿਸ਼ਟਮਾਨ ਜਿਹੜਾ ਨਾ ਮਹਾਰਾਜ ਨੇ ਵੀ ਕਿਹਾ ਸੋ ਸਕਲ ਮਿੱਥੇ ਨਾਮ, ਇਹ ਮਿੱਥਿਆ ਹੈ। ਇਸ ਤੋਂ ਇਲਾਵਾ ਜਿਹੜੇ ਮਹਾਂਪੁਰਖ ਹੁੰਦੇ ਹਨ, ਕਰਨੀ ਕਮਾਈ ਵਾਲੇ ਹੁੰਦੇ, ਇਹ ਇੱਕ ਤਾਂ ਬਾਹਰੀ ਰੂਪ ਦੇ ਵਿੱਚ ਵੀ ਇਹ ਆਪਣੇ ਕਾਰਜ ਕਰਦੇ, ਕਈ ਕੰਮ ਜਿਹੜੇ ਪਿਆਰੇ ਉਹਨਾਂ ਦੇ ਗੁਪਤ ਰੂਪ ਦੇ ਵਿੱਚ ਹੁੰਦੇ ਹਨ, ਆਤਮਕ ਰੂਪ ਦੇ ਵਿੱਚ ਹੁੰਦੇ, ਜਿਹਨਾਂ ਨੂੰ ਦਿਵਯ ਰੂਪ ਕਿਹਾ ਜਾਂਦਾ ਹੈ। ਇਹਨੂੰ ਹੀ ਤਾਂ ਪਿਆਰੇ ਉਹ ਦਿਵਯ ਰੂਪ ਬੋਲਦੇ ਹਨ, ਜਿਹੜਾ ਬਹੁਤ ਦਿਵਯ ਰੂਪ ਨੂੰ ਪ੍ਰਾਪਤ ਹੋ ਜਾਂਦਾ ਉਹਨੂੰ ਦੇਵਤਾ ਆਪਾਂ ਬੋਲਦੇ ਹਾਂ। ਸੋ ਇਸ ਤਰ੍ਹਾਂ ਦਿਵਯ ਰੂਪ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਅਤੇ ਉਹਨੂੰ ਹਲੂਣਾ ਦਿੱਤਾ, ਉਹਨੂੰ ਮਿਲ ਕਰਕੇ ਉਹਦੇ ਕੰਨ ਖਿੱਚਣੇ ਕੀਤੇ, ਭਾਵ ਕਿ ਉਹਨੂੰ ਕਿਹਾ ਕਿ ਸਾਡੇ ਸਿੰਘ ਆਏ ਭਾਈ ਤੂੰ ਜਾ ਕਰਕੇ ਉਹਨਾਂ ਨੂੰ ਮਿਲ, ਔਰ ਉਹਨਾਂ ਨੇ ਜੋ ਜ਼ਫਰਨਾਮਾ ਲਿਆਉਣਾ ਕੀਤਾ ਉਹਨੂੰ ਤੂੰ ਪਾੜਾ। ਇਹ ਕਿਸ ਤਰ੍ਹਾਂ ਸਾਧ ਸੰਗਤ ਜੀ, ਮੈਂ ਇਹਦੀ ਵਿਆਖਿਆ ਨਹੀਂ ਕਰ ਸਕਦਾ ਕਿਉਂਕਿ ਇਹ ਇਹੋ ਜਿਹੀਆਂ ਕਰਾਮਾਤਾਂ ਇਹੋ ਜਿਹੀਆਂ ਸ਼ਕਤੀਆਂ ਹਨ। ਕਈ ਵਾਰੀ ਪਿਆਰਿਓ ਇਸ ਤਰ੍ਹਾਂ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ, ਮੈਨੇ ਕੱਲ੍ਹ ਵੀ ਬੇਨਤੀ ਕੀਤੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਪਿਆਰਿਓ ਜਗਨਨਾਥਪੁਰੀ ਦੇ ਰਾਜੇ ਨੂੰ ਅਤੇ ਉੱਥੋਂ ਸੋਨਾ ਲੈਣ ਦੇ ਲਈ ਸਿੰਘਾਂ ਨੂੰ ਭੇਜਿਆ, ਸਿੰਘ ਗਏ, ਉਹ ਜਿਹੜੇ ਹਨ ਪਹਿਰੇਦਾਰਾਂ ਨੇ ਤਾਂ ਉਹਨਾਂ ਨੇ ਬਾਹਰ ਹੀ ਕੱਢ ਦਿੱਤਾ ਕਿ ਕਿਹੜਾ ਇਲਾਕਾ ਭਾਈ, ਇਹ ਕਹਿਣ ਲੱਗਿਆ ਅਸੀਂ ਪੰਜਾਬ ਤੋਂ ਆਏ ਹਾਂ, ਮੱਧਰ ਦੇਸ਼ ਤੋਂ ਆਏ ਹਾਂ। ਉਹ ਕਹਿਣ ਲੱਗੇ ਕਿ ਅਸੀਂ ਨਹੀਂ ਜਾਣਦੇ ਕਿਹੜਾ ਦੇਸ਼ ਹੈ, ਉਹਨਾਂ ਜ਼ਮਾਨਿਆਂ ਵਿੱਚ ਕਿਹੜਾ ਲੋਕਾਂ ਨੂੰ ਪਤਾ ਹੁੰਦਾ। ਉਹਨਾਂ ਨੇ ਇਨਕਾਰ ਕਰ ਦਿੱਤਾ, ਦੋ ਤਿੰਨ ਦਿਨ ਉਸ ਤਰ੍ਹਾਂ ਹੀ ਰੁਕੇ, ਮਹਾਰਾਜ ਜੀ ਦੇ ਚਰਨਾਂ ਵਿੱਚ ਮਨ ਹੀ ਮਨ ਬੇਨਤੀ ਕੀਤੀ ਪਿਆਰਿਓ। ਉਹ ਤੋਂ ਬਾਅਦ ਰਾਜਾ ਜਿਹੜਾ ਖੁਦ ਦੇਖੋ ਆਪਣੇ ਬੰਦਿਆਂ ਨੂੰ ਭੇਜਦਾ, ਕਹਿੰਦਾ ਕਿ ਜਾਓ ਭਾਈ ਅਤੇ ਜਾ ਕਰਕੇ ਇਹ ਕੋਈ ਪੰਜਾਬ ਤੋਂ ਮੱਧਰ ਦੇਸ਼ ਤੋਂ ਕੋਈ ਗੁਰੂ ਕੇ ਸਿੰਘ ਆਏ ਹਨ ਅਤੇ ਉਹਨਾਂ ਨੂੰ ਲੈ ਕਰਕੇ ਆਓ। ਜਦੋਂ ਉਹ ਬੰਦਿਆਂ ਨੂੰ ਪਤਾ ਲੱਗਿਆ ਉਹ ਕਹਿੰਦੇ ਹਾਂ ਜੀ ਕੋਈ ਪਰਦੇਸੀ ਆਏ ਤਾਂ ਸੀ ਦੋ ਚਾਰ ਦਿਨ ਪਹਿਲਾਂ,
ਅਸੀਂ ਉਹਨਾਂ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ, ਕਿਹਾ ਕਿ ਭਾਈ ਪਤਾ ਨਹੀਂ ਕਿੱਥੋਂ ਐਵੇਂ ਆ ਜਾਂਦੇ ਮੂੰਹ ਚੱਕ ਕਰਕੇ। ਲੇਕਿਨ ਉਹ ਕਹਿਣ ਲੱਗਾ ਉਹਨਾਂ ਨੂੰ, ਉਹਨਾਂ ਦੀ ਖੋਜ ਪੜਤਾਲ ਕਰੋ, ਦੂਰ ਦੁਰਾਡੇ ਜਿੱਥੇ ਵੀ ਗਏ ਉਹਨਾਂ ਨੂੰ ਲੈ ਕੇ ਆਓ। ਦੋ ਤਿੰਨ ਦਿਨ ਪਿਆਰੇ ਪੜਤਾਲ ਉਹਨਾਂ ਦੀ ਪੜਤਾਲ ਕਰਨ ਦੇ ਵਿੱਚ ਲੱਗ ਗਿਆ। ਫਿਰ ਬਾਅਦ ਦੇ ਵਿੱਚ ਉਹਨਾਂ ਸਿੱਖਾਂ ਨੂੰ ਉਹਨਾਂ ਦੀ ਨਿਸ਼ਾਨਦੇਹੀ ਕਰਕੇ ਅਤੇ ਉਹਨਾਂ ਦੀ ਜਾਂਚ ਪੜਤਾਲ ਕਰਕੇ ਸਿੰਘਾਂ ਨੂੰ ਲੈ ਕੇ ਆਉਣਾ ਕੀਤਾ। ਰਾਜਾ ਜਿਹੜਾ ਨਾ ਪਿਆਰੇ ਉਹ ਜਗਨਨਾਥ ਪੁਰੀ ਦਾ ਉਹਨਾਂ ਸਿੱਖਾਂ ਨੂੰ ਬੁਲਾ ਕਰਕੇ ਬੜੀ ਉਹਨੇ ਸੇਵਾ ਕੀਤੀ ਅਤੇ ਨਾਲ ਪਿਆਰੇ ਉਹ 1 ਕਿਲੋ ਸੋਨਾ ਜਿਹੜਾ ਹੈ ਉਹਨੇ ਦਿੱਤਾ ਕਿ ਭਾਈ ਇਹ ਮੇਰੇ ਵੱਲੋਂ ਸੇਵਾ ਜਿਹੜੀ ਹੈ ਗੁਰੂ ਘਰ ਦੇ ਵਿੱਚ ਲਾ ਦਿਓ। ਇਸ ਤਰ੍ਹਾਂ ਹੀ ਪਿਆਰੇ ਉਹ ਜਗਨਨਾਥ ਪੁਰੀ ਦੀ ਹੀ ਮੈਂ ਇੱਕ ਗੱਲ ਕਰਨਾ ਕਰਾਂ, ਇਹ ਇਤਿਹਾਸ ਹੈ ਪਿਆਰੇ ਉਹ ਅਤੇ ਕਿਹਾ ਜਾਂਦਾ ਜਗਨਨਾਥ ਪੁਰੀ ਦਾ ਜਦੋਂ ਖਜ਼ਾਨਾ ਖੋਲਿਆ ਨਾ ਅਤੇ ਉਹਨਾਂ ਜ਼ਮਾਨਿਆਂ ਦੇ ਵਿੱਚ ਤਾਂਬਰ ਪੱਤਰ ਜਿਹੜੇ ਹੁੰਦੇ ਹਨ, ਤਾਂਬੇ ਦੇ ਪੱਤਰੇ ਜਿਹੜੇ ਹੁੰਦੇ ਉਹਦੇ ਉੱਤੇ ਪਿਆਰਿਓ ਇਤਿਹਾਸ ਜਿਹੜਾ ਹੈ, ਪੁਰਾਤਨ ਸਾਹਿਤ ਜਿਹੜਾ ਹੈ ਉਹ ਲਿਖਿਆ ਜਾਂਦਾ। ਅੱਜ ਵੀ ਬਹੁਤ ਪੁਰਾਣਾ ਜਿਹੜਾ ਸਾਹਿਤ ਜਿਹੜਾ ਹੈ, ਕਿਉਂਕਿ ਅੱਜ ਦੇ ਜ਼ਮਾਨੇ ਦੇ ਵਿੱਚ ਆਪਾਂ ਕੰਪਿਊਟਰ ਦੇ ਵਿੱਚ ਉਹਨੂੰ ਸੇਵ ਕਰ ਲੈਂਦਾ, ਡਾਟਾ ਰੱਖ ਲੈਂਦੇ ਹਾਂ ਅਤੇ ਕਾਗਜ਼ ਵੀ ਜਿਹੜਾ ਪਿਆਰਿਓ ਇੱਕ ਮਨਿਆਦ ਹੁੰਦੀ ਹੈ, ਕਾਗਜ਼ ਉਸ ਤੋਂ ਬਾਅਦ ਗਲ ਜਾਂਦਾ। ਲੇਕਿਨ ਉਹਨਾਂ ਜ਼ਮਾਨਿਆਂ ਦੇ ਵਿੱਚ ਕੁਛ ਇਹੋ ਜਿਹੇ ਦਸਤਾਵੇਜ਼ ਜਿਹਨੂੰ ਬਹੁਤ ਸਾਂਭ ਕੇ ਰੱਖਣਾ ਹੋਵੇ ਅਤੇ ਉਹ ਪਿਆਰਿਓ ਤਾਂਬਰ ਪੱਤਰ ਹੁੰਦੇ ਹਨ, ਤਾਂਬੇ ਦੇ ਪੱਤਰ ਦੇ ਉੱਤੇ ਉਹ ਅੱਖਰਾਂ ਦੇ ਨਾਲ ਲਿਖ ਦਿੱਤਾ ਜਾਂਦਾ ਅਤੇ ਤਾਂਬਾ ਜਿਹੜਾ ਗਲਦਾ ਵੀ ਨਹੀਂ, ਖਰਾਬ ਵੀ ਨਹੀਂ ਹੁੰਦਾ ਸਦੀਆਂ ਤੱਕ। ਅੱਜ ਵੀ ਆਪ ਜੀ ਦੇਖੋ ਹਜ਼ਾਰ ਹਜ਼ਾਰ ਦੋ ਦੋ ਹਜ਼ਾਰ ਸਾਲ ਪੁਰਾਣੇ ਤਾਂਬਰ ਪੱਤਰ ਜਿਹੜੇ ਹਨ ਉਹ ਪ੍ਰਾਪਤ ਹੁੰਦੇ ਹਨ, ਜਿਹਦੇ ਨਾਲ ਇਤਿਹਾਸ ਦਾ ਪਤਾ ਲੱਗਦਾ। ਜਦੋਂ ਖਜ਼ਾਨਾ ਉੱਥੇ ਖੋਲਿਆ ਗਿਆ, ਕਿਹਾ ਜਾਂਦਾ ਤਾਂਬਰ ਪੱਤਰ ਦੇ ਕਿਸੇ ਇਹ ਇਤਿਹਾਸਿਕ ਦਸਤਾਵੇਜ਼ਾਂ ਦੇ ਵਿੱਚ ਇਹ ਸਾਖੀ ਨਿਕਲੀ ਅਤੇ ਉਹ ਸਾਖੀ ਇੰਝ ਹੈ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਜਗਨਨਾਥਪੁਰੀ ਦੇ ਵਿੱਚ ਗਏ ਨਾ, ਉੱਥੇ ਆਰਤੀ ਦਾ ਉਚਾਰਨ ਕਰਨਾ ਕੀਤਾ। ਇਹ ਆਪਾਂ ਨੂੰ ਪਤਾ, ਇਹ ਆਪਾਂ ਸਾਖੀ ਦੂਜੀ ਇਸ ਤਰ੍ਹਾਂ ਹੈ ਕਿ ਸਤਿਗੁਰੂ ਮਹਾਰਾਜ ਜੀ ਨੇ ਜੋ ਰੂਪ ਧਾਰਨ ਕੀਤਾ ਨਾ, ਮਹਾਰਾਜ ਜੀ ਇਹੋ ਜਿਹਾ ਸਵਾਂਗ ਰੱਜਦੇ ਸਨ, ਬਾਹਰੀ ਤੌਰ 'ਤੇ ਨਾ ਇਹੋ ਜਿਹੇ ਵਸਤਰ ਪਾਇਆ ਕਰਦੇ ਜਿਹਦੇ ਨਾਲ ਪਤਾ ਹੀ ਨਹੀਂ ਲੱਗਦਾ ਕਿ ਇਹ ਬੰਦਾ ਹਿੰਦੂ ਹੈ ਜਾਂ ਮੁਸਲਮਾਨ ਹੈ। ਮੁਸਲਮਾਨੀ ਕੱਪੜੇ ਪਾਉਣੇ, ਨੀਲੇ ਵਸਤਰ ਹਰੇ ਵਸਤਰ ਧਾਰਨ ਕਰਨੇ ਅਤੇ ਨਾਲ ਮੱਥੇ ਦੇ ਉੱਤੇ ਟਿੱਕਾ ਲਾਉਣਾ, ਉੱਤੋਂ ਜਨੇਊ ਪਾਉਣਾ, ਇਹ ਸਤਿਗੁਰੂ ਮਹਾਰਾਜ ਇਹੋ ਜਿਹੇ ਰੂਪ ਧਾਰਨ ਕਰਦੇ। ਮਹਾਰਾਜ ਨੂੰ ਵੇਖ ਕਰਕੇ ਪਿਆਰੇ ਉਹਨਾਂ ਲੋਕਾਂ ਨੂੰ ਲੱਗਿਆ ਕਿ ਕੋਈ ਮੁਸਲਮਾਨ ਆਇਆ ਅਤੇ ਮਹਾਰਾਜ ਨੂੰ ਰੋਕ ਦਿੱਤਾ ਗਿਆ, ਮੰਦਰ ਤੋਂ ਬਾਹਰ ਕੱਢ ਦਿੱਤਾ ਗਿਆ। ਅੱਜ ਵੀ ਪਿਆਰਿਓ ਜਗਨਨਾਥਪੁਰੀ ਦੇ ਵਿੱਚ ਇਸ ਮੰਦਰ ਦੇ ਵਿੱਚ ਕਿਸੇ ਨੇ ਜਾਣਾ ਹੋਵੇ, ਜਿਸ ਤਰ੍ਹਾਂ ਹਿੰਦੁਸਤਾਨ ਦੇ ਵਿੱਚ ਰਹਿਣ ਵਾਲੇ ਹਿੰਦੂ ਹੋ ਗਿਆ, ਜੈਨੀ, ਬੋਧੀ, ਸਿੱਖ ਜਿਹੜੇ ਹਨ ਇਹ ਜਾ ਸਕਦੇ, ਕੋਈ ਮੁਸਲਮਾਨ, ਈਸਾਈ, ਯਹੂਦੀ, ਪਾਰਸੀ ਆਦਿਕ ਅੱਜ ਵੀ ਪਿਆਰਿਓ ਮੰਦਰ ਦੇ ਵਿੱਚ ਨਹੀਂ ਜਾ ਸਕਦੇ ਹਨ। ਸਤਿਗੁਰੂ ਮਹਾਰਾਜ ਨੂੰ ਰੋਕ ਲਾ ਦਿੱਤੀ ਗਈ, ਮਹਾਰਾਜ ਤਾਂ ਉੱਥੋਂ ਚੱਲ ਗਏ ਅਤੇ ਉੱਥੇ ਸਮੁੰਦਰ ਦੇ ਕੰਢੇ ਪਾਤਸ਼ਾਹ ਜੀ ਬੈਠ ਗਏ। ਫਿਰ ਦੂਜੀ ਗੱਲ ਕੀ ਹੋਈ ਕਿ ਰਾਜਾ ਜਿਹੜਾ ਨਾ ਪਿਆਰਿਓ ਉਹ ਉੱਥੇ ਭੋਗ ਦੀ ਮਰਿਆਦਾ ਹੈ, ਅੱਜ ਵੀ ਬਹੁਤ ਪ੍ਰਸਿੱਧ ਹੈ ਭੋਗ ਦੀ ਮਰਿਆਦਾ, ਭਗਵਾਨ ਨੂੰ ਉੱਥੇ ਨਾ ਜਗਨਨਾਥ ਜੀ ਨੂੰ ਭੋਗ ਲਾਇਆ ਜਾਂਦਾ ਅਤੇ ਰਾਜੇ ਮਹਾਰਾਜੇ ਵੀ ਪਿਆਰਿਓ ਬੜੇ ਇਹ ਜੱਪੀ ਤੱਪੀ ਹੋਇਆ ਕਰਦੇ ਸੀ, ਪਹਿਲੇ ਜ਼ਮਾਨੇ ਦੇ ਬਹੁਤ ਵੱਡੇ ਇਹ ਮਹਾਂਪੁਰਖ ਭਜਮੰਦਗੀ ਕਰਨ ਵਾਲੇ ਹੋਇਆ ਕਰਦੇ ਅਤੇ ਰਾਜਾ ਜਿਹੜਾ ਪਿਆਰਿਓ ਉਹ ਰੋਜ਼ ਮੰਦਰ ਦੇ ਵਿੱਚ ਜਾ ਕਰਕੇ ਇਬਾਦਤ ਕਰਦਾ। ਜਦੋਂ ਗਏ ਉੱਥੇ ਅਤੇ ਕਹਿੰਦੇ ਜਗਨਨਾਥ ਭਗਵਾਨ ਨੇ ਆਪ ਰਾਜੇ ਨੂੰ ਦ੍ਰਿਸ਼ਟਾਂਤ ਦਿੱਤਾ, ਕਿਹਾ ਕਿ ਰਾਜਨ ਤੂੰ ਭੋਗ ਤਾਂ ਲਵਾ ਰਿਹਾ ਲੇਕਿਨ ਦੋ ਤਿੰਨ ਦਿਨ ਤੋਂ ਮੈਨੂੰ ਭੋਗ ਹੀ ਨਹੀਂ ਲੱਗਿਆ। ਉਹ ਕਹਿਣ ਲੱਗਾ ਭਗਵਾਨ ਜੀ ਕਿਉਂ ਨਹੀਂ ਲੱਗਿਆ ਤੁਹਾਨੂੰ ਭੋਗ, ਭੋਗ ਦੀ ਤਾਂ ਮਰਿਆਦਾ ਕੀਤੀ ਜਾ ਰਹੀ ਹੈ। ਉਸ ਵੇਲੇ ਭਗਵਾਨ ਜਗਨਨਾਥ ਨੇ ਬਚਨ ਕੀਤਾ ਕਿ ਮੇਰੇ ਸਰਗੁਣ ਸਰੂਪ ਹੁਣ ਮੌਜੂਦਾ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਆਏ, ਉਹਨਾਂ ਨੂੰ ਤਾਂ ਤੇਰੇ ਬੰਦਿਆਂ ਨੇ, ਸਿਪਹਿ ਸਲਾਰਾਂ ਨੇ, ਇਹ ਮੰਦਰ ਦੇ ਜਿਹੜੇ ਹਨ ਪ੍ਰਬੰਧਕਾਂ ਨੇ ਤਾਂ ਬਾਹਰ ਕੱਢ ਦਿੱਤਾ, ਉਹਨਾਂ ਨੂੰ ਭੋਗ ਨਹੀਂ ਲੱਗਿਆ। ਉਹ ਕਈ ਦਿਨਾਂ ਤੋਂ, ਦੋ ਤਿੰਨ ਦਿਨਾਂ ਤੋਂ ਉਹਨਾਂ ਨੇ ਪ੍ਰਸ਼ਾਦਾ ਨਹੀਂ ਛਕਿਆ ਅਤੇ ਕਹਿਣ ਲੱਗੇ ਭਗਵਾਨ ਜਗਨਨਾਥ ਨੇ ਸੁਪਨੇ ਵਿੱਚ ਰਾਜੇ ਨੂੰ ਦ੍ਰਿਸ਼ਟਾਂਤ ਦਿੱਤਾ, ਜਦੋਂ ਤੱਕ ਉਹ ਮਹਾਂਪੁਰਖ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਨੂੰ ਭੋਗ ਨਹੀਂ ਲੱਗੇਗਾ, ਪ੍ਰਸ਼ਾਦਾ ਉਹ ਨਹੀਂ ਛਕਣਗੇ, ਉਦੋਂ ਤੱਕ ਮੈਨੂੰ ਵੀ ਭੋਗ ਨਹੀਂ ਲੱਗੇਗਾ। ਕਹਿੰਦੇ ਸਾਧ ਸੰਗਤ ਜੀ, ਇਹ ਉੱਥੋਂ ਦੇ ਇਤਿਹਾਸ, ਇਹ ਆਪਣਾ ਇਤਿਹਾਸ ਨਹੀਂ ਹੈ, ਇਹ ਉਹਨਾਂ ਲੋਕਾਂ ਨੇ ਜੋ ਇਤਿਹਾਸ ਦਰਜ ਕਰਨਾ ਕੀਤਾ ਤਾਂਬਰ ਪੱਤਰ ਦੇ ਉੱਤੇ, ਪੁਰਾਤਨ ਜੋ ਇਤਿਹਾਸ ਪ੍ਰਾਪਤ ਹੋਇਆ ਉਸ ਮੁਤਾਬਕ ਪਿਆਰਿਓ ਮੈਂ ਬੇਨਤੀ ਕਰ ਰਿਹਾ ਕਿ ਦੇਖੋ ਜਦੋਂ ਉਹਨੂੰ ਦ੍ਰਿਸ਼ਟਾਂਤ ਹੋਇਆ, ਕਹਿੰਦੇ ਉਹ ਦੋ ਤਿੰਨ ਦਿਨ ਲਗਾਤਾਰ ਘੁੰਮਦਾ ਰਿਹਾ,
ਉਹਨੇ ਵੀ ਪ੍ਰਣ ਕਰ ਲਿਆ ਜਦੋਂ ਤੱਕ ਗੁਰੂ ਨਾਨਕ ਦੇਵ ਜੀ ਨੂੰ ਮੈਂ ਪ੍ਰਸ਼ਾਦਾ ਨਹੀਂ ਛਕਾ ਲਵਾਂ ਉਦੋਂ ਤੱਕ ਭਗਵਾਨ ਨੇ ਵੀ ਨਹੀਂ ਛਕਣਾ ਅਤੇ ਮੈਂ ਨੇ ਵੀ ਪ੍ਰਸ਼ਾਦਾ ਨਹੀਂ ਛਕਣਾ। ਲੱਭਦੇ ਲਭਾਉਂਦੇ ਸਮੁੰਦਰ ਦੇ ਕਿਨਾਰੇ ਸਤਿਗੁਰੂ ਮਹਾਰਾਜ ਕੀਰਤਨ ਕਰ ਰਹੇ ਸਨ ਅਤੇ ਉੱਥੇ ਜਾ ਕਰਕੇ ਮੁਲਾਕਾਤ ਹੋਈ, ਪਤਾ ਚੱਲਿਆ ਇਹੀ ਹਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਅਤੇ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਢਹਿਢੇਰੀ ਹੋ ਗਿਆ, ਮਹਾਰਾਜ ਜੀ ਨੂੰ ਭੋਗ ਲਵਾਇਆ, ਪ੍ਰਸ਼ਾਦਾ ਛਕਾਇਆ। ਉਹ ਤੋਂ ਬਾਅਦ ਉਹਨੇ ਤੇ ਭਗਵਾਨ ਨੇ ਭੋਗ ਲਾਇਆ। ਇਹ ਗੁਪਤ ਖੇਡਾਂ ਹੁੰਦੀਆਂ ਹਨ ਪਿਆਰਿਓ, ਇਹ ਸਾਨੂੰ ਯਾਦ ਰੱਖਣਾ ਚਾਹੀਦਾ। ਇੱਕ ਗੱਲ ਔਰ ਇਹ ਯਾਦ ਰੱਖੋ ਕਿ ਕੋਈ ਜਿਹੜੇ ਇਹ ਅਖੌਤਾਂ ਲੋਕਾਂ ਨੇ, ਬੇਈਮਾਨ ਲੋਕਾਂ ਨੇ ਬਣਾ ਲਿਆ ਕਿ ਔਰੰਗਜ਼ੇਬ ਬੜਾ ਜੱਪੀ ਤੱਪੀ ਸੀ, ਆਪਣੇ ਜਪ ਤਪ ਦੇ ਬਲ ਦੇ ਨਾਲ ਇਹ ਮੱਕੇ ਦੀ ਰੋਜ਼ ਜ਼ਿਆਰਤ ਕਰਦਾ, ਯਾਤਰਾ ਕਰਦਾ। ਜੇ ਇੰਨਾ ਭਾਈ ਗੁਰਮੁਖ ਪਿਆਰਾ ਹੁੰਦਾ, ਇੰਨੀ ਉਹਦੇ ਅੰਦਰ ਕਲਾ ਹੁੰਦੀ ਹੈ ਤੇ ਇੰਨੇ ਬੇਈਮਾਨੀ ਦੇ ਕੰਮ ਥੋੜ੍ਹੀ ਕਰ ਸਕਦਾ ਉਹ, ਅੱਗੇ ਉਹ ਵੀ ਵਚਨ ਆਵੇਗਾ। ਸੋ ਖੈਰ ਗੁਰੂ ਮਹਾਰਾਜ ਜੀ ਨੇ ਪਿਆਰਿਓ ਇਹਨੂੰ ਸੁਪਨੇ ਵਿੱਚ ਦ੍ਰਿਸ਼ਟਾਂਤ ਦਿੱਤਾ, ਹਲੂਣਾ ਦਿੱਤਾ, ਕਿਹਾ ਕਿ ਬੇਈਮਾਨਾ ਸਾਡੇ ਸਿੰਘ ਆਏ ਹਨ, ਕਈ ਮਹੀਨੇ ਹੋ ਗਏ, ਤੂੰ ਉਹਨਾਂ ਨੂੰ ਮਿਲਦਾ ਨਹੀਂ ਹੈ, ਉਹਨਾਂ ਨੂੰ ਮਿਲ ਤੇ ਨਾਲ ਜੋ ਅਸੀਂ ਜ਼ਫਰਨਾਮਾ ਭੇਜਿਆ ਉਹਨੂੰ ਪੜ੍ਹਨਾ ਕਰ। ਹੁਣ ਸਾਧ ਸੰਗਤ ਜੀ ਇਹ ਕਿਸ ਤਰ੍ਹਾਂ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਸਾਹਿਬ ਜੀ ਨੂੰ ਬੁਲਾਉਂਦਾ, ਉਹ ਇਤਿਹਾਸ ਆਪਾਂ ਸਰਵਣ ਕਰਨਾ ਕਰੀਏ, ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਦਰ ਘਰ ਤੇ ਆਪਣੀ ਹਾਜ਼ਰੀ ਨੂੰ ਦਰਜ ਕਰਵਾਉਂਦਿਆਂ ਹੋਇਆਂ ਪ੍ਰੇਮ

0: ਸੁਨ ਤਤ ਛਿਨ ਔਰੰਗ ਬੁਲਾਇਓ।
1: ਸਾਧ ਸੰਗਤ ਜੀ, ਜਦੋਂ ਔਰੰਗਜ਼ੇਬ ਨੂੰ ਮੇਰੇ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਸੁਪਨੇ ਦੇ ਵਿੱਚ ਇਹ ਦ੍ਰਿਸ਼ਟਾਂਤ ਦਿੱਤਾ, ਉਹ ਏਕਾਂਤ ਦੇ ਵਿੱਚ ਜਦੋਂ ਨਮਾਜ਼ ਅਦਾ ਕਰਦਾ ਬਹਿੰਦਾ ਸੀ ਨਾ, ਉਹਨੂੰ ਮਹਾਰਾਜ ਜੀ ਨੇ ਗੁਪਤ ਰੂਪ ਦੇ ਵਿੱਚ ਇਹ ਹਲੂਣਾ ਦਿੱਤਾ, ਉਹਨੂੰ ਸੰਦੇਸ਼ਾ ਪਹੁੰਚਾਇਆ ਕਿ ਬੇਈਮਾਨਾ, ਸਾਡੇ ਸਿੰਘ ਆਏ ਹਨ, ਤੇਰੇ ਬੰਦੇ ਨਹੀਂ ਮਿਲਣ ਦਿੰਦੇ, ਤੂੰ ਉਹ ਸਾਡੇ ਸਿੰਘਾਂ ਨੂੰ ਤੂੰ ਮਿਲਣਾ ਕਰ।
0: ਦਇਆ ਸਿੰਘ ਨਰ ਸੰਗ ਸਿਧਾਇਓ।
1: ਤੇ ਇਹ ਸੁਣ ਕਰਕੇ ਜਦੋਂ ਇਹਨੂੰ ਪਤਾ ਲੱਗਿਆ, ਇਹਨੇ ਕੀ ਕੀਤਾ, ਸਾਧ ਸੰਗਤ ਜੀ ਆਪਣੇ ਨਾਲ ਦੇ ਵਜ਼ੀਰ ਖਾਸ ਉਹਨਾਂ ਨੂੰ ਪੁੱਛਦਾ ਕਿ ਪੰਜਾਬ ਤੋਂ ਭਾਈ ਗੁਰੂ ਗੋਬਿੰਦ ਸਿੰਘ ਜੀ ਦੇ ਕੋਈ ਸਿੰਘ ਆਏ, ਤੇ ਉਹਨਾਂ ਨੇ ਜਦੋਂ ਕਿਹਾ ਹਾਂ ਜੀ, ਕਈ ਦਿਨਾਂ ਤੋਂ ਨਾ ਇੱਕ ਦੋ ਸਿੰਘ ਜਿਹੜੇ ਹਨ ਉਹ ਗੁਰੂ ਕੇ ਸਿੱਖ ਨਾਨਕ ਪੰਥੀ ਉਹਨਾਂ ਨੂੰ ਕਿਹਾ ਜਾਂਦਾ, ਤੇ ਉਹ ਜਿਹੜੇ ਹਨ ਇੱਥੇ ਵਿਚਰ ਰਹੇ ਹਨ ਕਈ ਦਿਨਾਂ ਤੋਂ, ਕਹਿੰਦੇ ਕਿ ਔਰੰਗਜ਼ੇਬ ਨੂੰ ਮਿਲਣਾ ਅਸੀਂ ਮਿਲਣ ਨਹੀਂ ਦਿੰਦੇ। ਤੇ ਔਰੰਗਜ਼ੇਬ ਨੂੰ ਹੁਣ ਯਕੀਨ ਹੋ ਗਿਆ ਕਿ ਭਾਈ ਉਹ ਮੇਰਾ ਸੁਪਨਾ ਨਹੀਂ ਸੀ, ਕੋਈ ਮਨ ਦਾ ਭਰਮ ਨਹੀਂ ਹੈ, ਇਹ ਹਕੀਕਤ ਹੈ, ਜ਼ਰੂਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ, ਕਿਉਂਕਿ ਇਹ ਉਹਨੂੰ ਹੁਣ ਪਤੀਆਵਾ ਮਿਲ ਗਿਆ, ਸਮਝ ਲਿਓ ਇਹ ਗਰੰਟੀ ਮਿਲ ਗਈ। ਜਦੋਂ ਪੁੱਛਿਆ ਕਿ ਆਏ ਜੀ ਕੋਈ ਪੰਜਾਬ ਤੋਂ, ਤੇ ਉਹਨਾਂ ਨੇ ਕਿਹਾ ਕਿ ਹਾਂ ਕਈ ਮਹੀਨਿਆਂ ਤੋਂ ਉਹ ਆਏ ਹੋਏ ਹਨ, ਹੁਣ ਗੱਲ ਪੱਕੀ ਹੋ ਗਈ ਕਿ ਇਹ ਕੋਈ ਝੂਠੀ ਗੱਲ ਨਹੀਂ ਹੈ। ਗੁਰੂ ਮਹਾਰਾਜ ਜੀ ਨੇ ਸੰਦੇਸ਼ਾ ਭੇਜਿਆ, ਕਹਿੰਦਾ ਜਾਓ ਜਾ ਕਰਕੇ ਉਹਨਾਂ ਸਿੰਘਾਂ ਨੂੰ ਬੁਲਾ ਕੇ ਲੈ ਕੇ ਆਉਣਾ ਕਰੋ।
0: ਧਰਮ ਸਿੰਘ ਸਨ ਅੰਤਰ ਗਏ।
1: ਤੇ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਸਾਹਿਬ ਜੀ, ਇਹ ਦੋਵੇਂ ਗੁਰੂ ਕੇ ਪਿਆਰੇ ਔਰੰਗਜ਼ੇਬ ਨੂੰ ਮਿਲਣ ਦੇ ਲਈ ਅੰਦਰ ਉਹਦੇ ਖੇਮੇ ਵਿੱਚ ਜਾਂਦੇ ਹਨ। ਤੇ ਉੱਥੇ ਸਾਧ ਸੰਗਤ ਜੀ, ਕਿਹਾ ਜਾਂਦਾ ਕਿ ਇਹ ਤੁਰਕ ਦੇ ਅੱਗੇ ਕੋਈ ਵੀ ਜਾਂਦਾ ਸੀ ਨਾ, ਉਹਨੂੰ ਝੁੱਕ ਕਰਕੇ ਸਲਾਮ ਕਰਨੀ ਪੈਂਦੀ, ਲੇਕਿਨ ਇਹਨਾਂ ਗੁਰਮੁਖ ਪਿਆਰੇ ਗੁਰੂ ਕੇ ਸਿੱਖਾਂ ਨੇ ਪਿਆਰਿਓ ਆਪਣੇ ਮਤ ਮੁਤਾਬਕ ਹੱਥ ਜੋੜ ਕਰਕੇ ਇਹਨਾਂ ਨੇ ਉਹਦੇ ਅੱਗੇ ਸਿਰ ਤਾਂ ਨਹੀਂ ਨਿਭਾਇਆ, ਜਾ ਕਰਕੇ ਉਹ ਸਿੱਧਾ ਉਹ ਹੁਕਮਨਾਮਾ

0: ਕਿਉਂਕਿ ਉਹਦੇ ਅੱਗੇ ਸਿਰ ਨਹੀਂ ਚੁਕਾਇਆ। ਲੇਕਿਨ ਪਿਆਰਿਓ ਆਪਣੇ ਮਤ ਮੁਤਾਬਕ ਤੇ ਗੁਰੂ ਕੇ ਖਾਲਸੇ ਨੇ ਉਹਨਾਂ ਨੂੰ ਫਤਿਹ ਬੁਲਾਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਸਾਧ ਸੰਗਤ ਜੀ ਆਪਾਂ ਇੱਥੇ ਥੋੜੀ ਵਿਚਾਰ ਕਰ ਲਈਏ ਕਿ ਦੇਖੋ ਗੁਰੂ ਕੇ ਖਾਲਸੇ ਨੇ, ਇਹ ਇੱਕ ਮਰਿਆਦਾ ਸੀ ਉਸ ਜ਼ਮਾਨੇ ਦੇ ਵਿੱਚ, ਕਿਉਂਕਿ ਸ਼ਰੀਆ ਕਾਨੂੰਨ ਹੈ, ਜਿਹਨੇ ਵੀ ਬਾਦਸ਼ਾਹ ਨੂੰ ਮਿਲਣਾ ਉਹਨੇ ਝੁੱਕ ਕਰਕੇ ਉਹਦੇ ਮਤ ਮੁਤਾਬਕ ਸਲਾਮ ਕਰਨੀ। ਲੇਕਿਨ ਗੁਰੂ ਕੇ ਖਾਲਸੇ ਨੇ ਸਲਾਮਾਂ ਨਹੀਂ ਕੀਤੀਆਂ, ਸਗੋਂ ਫਤਿਹ ਬੁਲਾਈ ਹੈ। ਇਸ ਤਰ੍ਹਾਂ ਹੀ ਸਾਧ ਸੰਗਤ ਜੀ ਸਾਨੂੰ ਵੀ ਚਾਹੀਦਾ ਹੈ। ਆਪਾਂ ਵੀ ਦੇਖੋ ਸੰਸਾਰ ਦੇ ਵਿੱਚ ਵਿਚਰਦੇ ਹਾਂ, ਸੰਸਾਰ ਦੇ ਵਿੱਚ ਵਿਚਰਦਿਆਂ ਪਿਆਰਿਓ ਕਈ ਸਾਡੇ ਹਿੰਦੂ ਦੋਸਤ ਹੁੰਦੇ ਹਨ, ਮੁਸਲਮਾਨ ਹੁੰਦੇ ਹਨ, ਅਣਮਤੀਆਂ ਦੇ ਵੀ ਸਾਡੇ ਇਹ ਹੁੰਦੇ ਹਨ। ਲੇਕਿਨ ਕਈ ਵਾਰੀ ਆਪ ਜੀ ਦੇਖੋ ਕਿ ਜਦੋਂ ਕਈ ਵਾਰੀ ਆਪਣੇ ਬੰਦੇ ਕੀ ਕਰਦੇ, ਖਾਸ ਕਰਕੇ ਇਹ ਤੁਸੀਂ ਵੇਖਣਾ ਤੇ ਮੁਸਲਮਾਨਾਂ ਨੂੰ ਵੇਖ ਸਕਦੇ ਹੋ, ਮੁਸਲਮਾਨ ਜਿਹੜਾ ਨਾ ਪਿਆਰਿਓ ਉਹ ਕਿਹਨੂੰ ਵੀ ਹਿੰਦੂ ਨੂੰ ਮਿਲੇਗਾ, ਸਿੱਖ ਨੂੰ ਮਿਲੇਗਾ। ਕਈ ਬੰਦੇ ਇੰਨੇ ਕੱਟਰ ਹੁੰਦੇ ਉਹ ਕੀ ਕਰਦੇ ਹਨ, ਕੋਈ ਸਿੱਖ ਨੂੰ ਮਿਲੇ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਜਾਂ ਨਮਸਕਾਰ ਨਹੀਂ ਬੋਲਣਾ, ਉਹਨੇ ਆਪਣੇ ਮਤ ਮੁਤਾਬਕ ਉਹਨੇ ਕਹਿਣਾ ਜੀ ਸਰਦਾਰ ਜੀ ਤੁਮਕੋ ਸਲਾਮ ਹੈ, ਉਹਨੇ ਸਲਾਮ ਬੋਲਣਾ। ਕਈ ਵਾਰੀ ਆਪਣੇ ਵੀ ਬੰਦੇ ਪਿਆਰਿਓ ਉਹਨਾਂ ਨੂੰ ਕਹਿ ਦਿੰਦੇ ਹਾਂ ਜੀ ਸਲਾਮ ਭਾਈ ਤੈਨੂੰ ਕਰਕੇ। ਲੇਕਿਨ ਯਾਦ ਰੱਖੋ ਪਿਆਰਿਓ, ਉਹ ਬੰਦਾ ਦੇਖੋ ਆਪਣਾ ਧਰਮ ਆਪਣਾ ਫਰਜ਼ ਨਿਭਾ ਰਿਹਾ, ਉਹਨੇ ਫਤਿਹ ਨਹੀਂ ਬੁਲਾਈ, ਸਤਿ ਸ੍ਰੀ ਅਕਾਲ ਵੀ ਨਹੀਂ ਬੋਲਣਾ ਕੀਤਾ, ਉਹਨੇ ਸਲਾਮ ਕੀਤੀ। ਚਲੋ ਉਹ ਉਹਦੀ ਮਤ ਹੈ ਨਾ, ਉਹਦੇ ਸਲਾਮ ਦਾ ਜਵਾਬ ਆਪਾਂ ਸਲਾਮ ਦੇ ਵਿੱਚ ਨਹੀਂ, ਆਪਾਂ ਫਤਿਹ ਦੇ ਵਿੱਚ ਦੇਣਾ ਚਾਹੀਦਾ। ਕੋਈ ਸਾਨੂੰ ਸਲਾਮ ਬੋਲੇ ਜਾਂ ਕੋਈ ਰਾਮ ਰਾਮ ਕਰੇ, ਸਤਿਕਾਰ ਹੈ ਭਾਈ, ਉਹਨਾਂ ਦੀ ਨਿਰਾਦਰੀ ਨਹੀਂ, ਆਪਾਂ ਆਪਣੇ ਮਤ ਮੁਤਾਬਕ ਉਹਨਾਂ ਨੂੰ ਜਵਾਬ ਦਈਏ। ਕੋਈ ਤੁਹਾਨੂੰ ਰਾਮ ਰਾਮ ਕਰਦਾ, ਚਲੋ ਉਹਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਜੀ ਬੋਲੋ, ਕੋਈ ਸਲਾਮ ਕਰਦਾ ਸਤਿ ਸ੍ਰੀ ਅਕਾਲ ਬੋਲੋ, ਫਤਿਹ ਬੁਲਾਓ। ਇਸ ਤਰ੍ਹਾਂ ਹੀ ਦੇਖੋ ਬਾਦਸ਼ਾਹ ਦੇ ਕੋਲ ਗਏ, ਲੇਕਿਨ ਆਪਣਾ ਮਤ ਆਪਣੇ ਸਿਧਾਂਤ ਦੇ ਉੱਤੇ ਪੱਕੇ ਰਹੇ ਤੇ ਜਾ ਕਰਕੇ ਗਰਜਵੀ ਆਵਾਜ਼ ਦੇ ਵਿੱਚ ਉਹਦੇ ਦਰਬਾਰ ਦੇ ਵਿੱਚ ਫਤਿਹ ਬੁਲਾਉਣੀ ਕੀਤੀ।
1: ਕਹੀ ਹੁਕਮਨਾਮੇ ਦਿਸ ਚਿਤੇ,
0: ਤੇ ਉਸ ਵੇਲੇ ਹੱਥ ਦੇ ਵਿੱਚ ਉਹ ਪਰਵਾਨਾ ਜ਼ਫਰਨਾਮਾ ਲੈ ਕਰਕੇ ਆਏ। ਔਰੰਗਜ਼ੇਬ ਨੂੰ ਯਕਦਮ ਯਾਦ ਆ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਦ੍ਰਿਸ਼ਟਾਂਤ ਦਿੱਤਾ ਕਿ ਬੇਈਮਾਨਾ ਤੇਰੇ ਲਈ ਮੈਂ ਜ਼ਫਰਨਾਮਾ ਜਿਹੜਾ ਜਿੱਤ ਦੀ ਚਿੱਠੀ ਭੇਜਣਾ ਕੀਤੀ ਹੈ ਉਹਨੂੰ ਤੂੰ ਪੜਨਾ ਕਰ।
1: ਪਰਵਾਨੇ ਕੋ ਕਰ ਅਗਵਾਈ,
0: ਤੇ ਉਹ ਜਿਹੜਾ ਪਰਵਾਨਾ ਜਿਹੜਾ ਸੀ ਨਾ ਉਹਦਾ ਦਰਬਾਨ ਜੀ ਉਹਨੂੰ ਅੱਗੇ ਕੀਤਾ ਗਿਆ।
1: ਆਪਣੀ ਸਿੱਖੀ ਰਾਖ ਦਿਖਾਈ,
0: ਤੇ ਫਿਰ ਇਸ ਤਰ੍ਹਾਂ ਗੁਰੂ ਕੇ ਸਿੱਖਾਂ ਨੇ ਪਿਆਰੇ ਆਪ ਨਹੀਂ ਗਏ, ਪਰਵਾਨੇ ਨੂੰ ਅੱਗੇ ਭੇਜਣਾ ਕੀਤਾ, ਆਪਣੀ ਸਿੱਖੀ ਆਪਣੀ ਮਰਿਆਦਾ ਦੇ ਵਿੱਚ ਪਿਆਰਿਓ ਕਾਇਮ ਦਾਇਮ ਰਹੇ ਹਨ। ਇਸ ਕਰਕੇ ਪਿਆਰਿਓ ਸਾਨੂੰ ਯਾਦ ਰੱਖਣਾ ਚਾਹੀਦਾ। ਅੱਜ ਸੰਸਾਰ ਦੇ ਵਿੱਚ ਕਈ ਲੋਕ ਬੋਲਦੇ ਨਾ ਜੀ ਵਕਤ ਦੇ ਨਾਲ ਚੱਲਣਾ ਚਾਹੀਦਾ, ਬਾਹਰੀ ਮਰਿਆਦਾ ਵਕਤ ਅਨੁਸਾਰ ਆਧੁਨਿਕ ਬਣਨਾ ਚਾਹੀਦਾ। ਬੇਸ਼ੱਕ ਪਿਆਰਿਓ ਇਹਦੇ ਵਿੱਚ ਕੋਈ ਦੋ ਰਾਹ ਨਹੀਂ ਹੈ, ਵਕਤ ਦੇ ਨਾਲ ਚੱਲੋ, ਦੁਨੀਆ ਦੀ ਤਾਲੀਮ ਹਾਸਿਲ ਕਰਨਾ ਕਰੋ, ਦੁਨੀਆ ਤਰੱਕੀ ਕਰ ਰਹੀ ਹੈ ਉਹਨਾਂ ਦੇ ਨਾਲ, ਗੁਰੂ ਕੇ ਸਿੱਖ ਨੂੰ ਵੀ ਪਿਆਰਿਓ ਕਦਮ ਤਾਲ ਕਰਦਿਆਂ ਹੋਇਆਂ ਉਹਨੂੰ ਤਰੱਕੀ ਕਰਨੀ ਚਾਹੀਦੀ ਹੈ, ਮਾਰ ਕੇ ਮਾਰਨੇ ਚਾਹੀਦੇ, ਪੈਸਾ ਕਮਾਉਣਾ ਚਾਹੀਦਾ, ਰੁਤਬੇ ਕਮਾਉਣੇ ਚਾਹੀਦੇ ਹਨ। ਲੇਕਿਨ ਇਹਦੇ ਨਾਲ ਨਾਲ ਸਭ ਤੋਂ ਮੂਲ ਗੱਲ ਜਿਹੜੀ ਹੈ ਆਪਣੀਆਂ ਜੜ੍ਹਾਂ ਨੂੰ ਮਜ਼ਬੂਤ ਰੱਖਣਾ ਚਾਹੀਦਾ। ਜੋ ਮਰਜ਼ੀ ਹੋਵੇ, ਗੁਰੂ ਕਾ ਖਾਲਸਾ ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਰਾਜੇ ਮਹਾਰਾਜੇ ਬਣਾਇਆ, ਵੱਡੀਆਂ ਵੱਡੀਆਂ ਪੋਸਟਾਂ ਦੇ ਉੱਤੇ ਗੁਰੂ ਕੇ ਸਿੱਖ ਨੂੰ ਹੋਣਾ ਚਾਹੀਦਾ, ਵੱਡੇ ਵੱਡੇ ਸਰਕਾਰੀ ਦਰਬਾਰੀ ਜੋ ਅਫਸਰਸ਼ਾਹੀ ਹੁੰਦੀ ਹੈ ਗੁਰੂ ਕੇ ਸਿੱਖਾਂ ਨੂੰ ਹੋਣਾ ਚਾਹੀਦਾ ਹੈ, ਵੱਡੇ ਵੱਡੇ ਮੰਤਰੀ ਦਾ ਪਦ ਜਿਹੜਾ ਹੈ ਤੇ ਉਹ ਗੁਰੂ ਕੇ ਸਿੰਘਾਂ ਨੂੰ ਪ੍ਰਾਪਤ ਹੋਣਾ ਚਾਹੀਦਾ, ਗੁਰੂ ਕੇ ਸਿੰਘ ਮੰਤਰੀ ਹੋਣੇ ਚਾਹੀਦੇ। ਲੇਕਿਨ ਇਹਦੇ ਨਾਲ ਨਾਲ ਪਿਆਰਿਓ ਅਰਬਪਤੀ ਖਰਬਪਤੀ ਵੀ ਸਿੰਘਾਂ ਨੂੰ ਹੋਣਾ ਚਾਹੀਦਾ। ਇਹ ਸਭ ਜਿਹੜਾ ਬਾਹਰੀ ਜਿਹੜਾ ਹੈ ਪਹਿਰਾਵਾ ਹੈ, ਬਾਹਰੀ ਕਦਮ ਤਾਲ ਹੈ ਦੁਨੀਆਵੀ, ਇਹਦੇ ਨਾਲ ਨਾਲ ਆਪਣੇ ਦੀਨ ਨੂੰ ਵੀ, ਆਪਣੇ ਮਜ਼ਹਬ ਨੂੰ, ਆਪਣੀ ਮਰਿਆਦਾ ਨੂੰ ਵੀ ਪੂਰੀ ਰੱਖਣਾ ਚਾਹੀਦਾ। ਇਹ ਨਾ ਹੋਵੇ, ਕਈ ਵਾਰੀ ਆਪਾਂ ਵੇਖਦੇ ਹਾਂ ਕਈ ਬੰਦੇ ਇਹ

0: ਪਕਾਰਾਂ ਦੀ ਰੈਤ ਨਹੀਂ ਰੱਖਣੀ, ਦਸਤਾਰ ਆਦਿਕ ਨਹੀਂ ਸਜਾਣਾ ਹੈ। ਨਹੀਂ ਪਿਆਰਿਓ, ਬੇਸ਼ੱਕ ਵੱਡੇ ਤੋਂ ਵੱਡਾ ਅਫਸਰ ਬਣੋ, ਧਨਪਤੀ ਬਣੋ, ਵੱਡੇ ਤੋਂ ਵੱਡੇ ਰਾਜਨੈਤਿਕ ਬਣੋ, ਲੇਕਿਨ ਆਪਣੀ ਮਰਿਆਦਾ ਕਕਾਰਾਂ ਦੀ ਰਹਿਤ ਤੁਸੀਂ ਧਾਰਨ ਕਰਨਾ ਕਰੋ, ਇਹਦੇ ਵਿੱਚ ਤੁਹਾਡੀ ਔਰ ਜ਼ਿਆਦੀ ਚੜ੍ਹਦੀ ਕਲਾ ਹੋਵੇਗੀ। ਇਹ ਗੱਲ ਤਾਂ ਪਿਆਰਿਓ ਇਸ ਤਰ੍ਹਾਂ ਜਿਸ ਤਰ੍ਹਾਂ ਕਿ ਦਰਖਤ ਜਿਹੜਾ ਨਾ, ਜਿੰਨਾ ਉਹਦੀਆਂ ਜੜਾਵਾਂ ਮਜ਼ਬੂਤ ਹੁੰਦੀਆਂ ਉਨਾ ਹੀ ਪਿਆਰਿਓ ਬਾਹਰੀ ਤੌਰ ਤੇ ਦਰਖਤ ਦਾ ਵਿਕਾਸ ਵੀ ਹੁੰਦਾ ਹੈ। ਇਹ ਲੋਕ ਜਿਨ੍ਹਾਂ ਦੀਆਂ ਧਰਮ ਜਿਹੜਾ ਨਾ ਪਿਆਰਿਓ, ਇਹ ਧਰ ਇਹ ਸਮਝ ਲਿਓ ਦਰਖਤ ਦੀਆਂ ਜੜਾਂ ਹਨ, ਇਹ ਮਜ਼ਬੂਤੀ ਦਿੰਦੀ ਹੈ। ਬਾਹਰੀ ਜਿਹੜੇ ਇਹ ਫਾਂਟੇ ਜੋ ਹਨ, ਇਹ ਸ਼ਾਖਾਵਾਂ ਜਿਹੜੀ ਹੈ, ਇਹ ਬਾਹਰੀ ਦਿਖਾਵਾ ਹੈ। ਸੱਚ ਜਾਣੋ ਜਿੰਨੀ ਜੜ ਮਜ਼ਬੂਤ ਹੋਵੇਗੀ ਉਨਾ ਪਿਆਰਿਓ ਦਰਖਤ ਦਾ ਬਾਹਰੀ ਖਿਲਾਰਾ ਵੀ ਜ਼ਿਆਦਾ ਹੋਵੇਗਾ। ਸੋ ਦੋਵੇਂ ਸਾਨੂੰ ਯਾਦ ਰੱਖਣਾ ਚਾਹੀਦਾ ਕਿ ਸਿੱਖੀ ਸਿਦਕ ਦੇ ਵਿੱਚ ਗੁਰਮਤਿ ਮਰਿਆਦਾ ਦਾ ਵੀ ਸਿੱਖ ਨੂੰ ਧਾਰਨੀ ਬਣਨਾ ਚਾਹੀਦਾ ਤੇ ਬਾਹਰੀ ਤੌਰ ਤੇ ਵੀ ਵੱਡੇ ਤੋਂ ਵੱਡਾ ਅਫਸਰ, ਰਾਜਨੇਤਾ, ਮਾਇਆਧਾਰੀ ਆਦਿਕ ਸਿੱਖ ਨੂੰ ਬਣ ਕਰਕੇ ਸੰਸਾਰ ਦੇ ਵਿੱਚ ਕਦਮ ਤਾਲ ਕਰਨਾ ਚਾਹੀਦਾ। ਇਹਦੇ ਨਾਲ ਉਹਨਾਂ ਨੂੰ ਵੀ ਪਤਾ ਲੱਗ ਜਾਵੇ ਕਿ ਦੇਖੋ ਗੁਰੂ ਕੇ ਸਿੱਖ ਭਾਵੇਂ ਵੱਡੇ ਤੋਂ ਵੱਡੇ ਮਰਾਤਬੇ ਮਿਲ ਜਾਣ, ਬਹੁਤ ਧਨਪਤੀ ਵੀ ਬਣ ਜਾਣ, ਲੇਕਿਨ ਆਪਣੇ ਸਿੱਖੀ ਸਿਦਕ ਦੇ ਵਿੱਚ ਇਹ ਕਾਇਮ ਦਾਇਮ ਹਨ। ਇਸ ਤਰ੍ਹਾਂ ਇਹਨਾਂ ਗੁਰਮੁਖ ਪਿਆਰਿਆਂ ਨੇ ਆਪਣੇ ਸਿਦਕ ਨੂੰ ਨਿਭਾਉਣਾ ਕੀਤਾ, ਆਪ ਅੱਗੇ ਜਾ ਕਰਕੇ ਉਹਦੇ ਅੱਗੇ ਸਿਰ ਨਹੀਂ ਨਿਭਾਇਆ, ਪਰਵਾਨਾ ਜਿਹੜਾ ਉਹਨੂੰ ਅੱਗੇ ਭੇਜ ਦਿੱਤਾ ਗਿਆ। ਤੇ ਇਹ ਚੁਗੱਤਾ ਜਿਹੜਾ ਉਹਨੇ ਜਦੋਂ ਵੇਖਣਾ ਕੀਤਾ ਕਿ ਭਾਈ ਇਹ ਸਿੰਘ ਮਹਾਰਾਜ ਜੀ ਦੇ ਬਾਬਤ ਤਾਂ ਸੁਣਿਆ ਕਿ ਸਤਿਗੁਰੂ ਮਹਾਰਾਜ ਕਿਹਦੇ ਅੱਗੇ ਝੁਕਦੇ ਨਹੀਂ, ਇਹ ਤਾਂ ਗੁਰੂ ਕੇ ਖਾਲਸੇ ਵੀ ਇਹ ਕਿਹਦੇ ਅੱਗੇ ਨਹੀਂ ਝੁਕਦੇ ਹਨ। ਤੇ ਇਹ ਮਦ ਕਰਕੇ ਮੱਤਾ ਅਹੰਕਾਰ ਦੇ ਵਿੱਚ ਮੱਤਿਆ ਹੋਇਆ, ਇਹਨੇ ਕੋਈ ਵਚਨ ਨਹੀਂ ਕਰਨਾ ਕੀਤਾ।
1: ਪਰਵਾਨਾ ਕੁਛ ਪੜਿਓ ਪੜਾਇਓ,
0: ਤੇ ਪਰਵਾਨਾ ਜਿਹੜਾ ਨਾ ਪਿਆਰਿਓ ਉਹਨੇ ਉਹਨੂੰ ਜਦੋਂ ਵਚਨਾ ਕੀਤਾ,
1: ਮਤਲਬ ਸਮਝੋ ਸਮਝਾਇਓ,
0: ਤੇ ਉਹਦਾ ਸਾਰਾ ਮਤਲਬ ਜਿਹੜਾ, ਕਿਉਂਕਿ ਸਤਿਗੁਰੂ ਮਹਾਰਾਜ ਜੀ ਨੇ ਜ਼ਫਰਨਾਮਾ ਨਾ ਪਿਆਰਿਓ ਇਹ ਫਾਰਸੀ ਦੇ ਵਿੱਚ ਲਿਖਣਾ ਕੀਤਾ, ਤੇ ਇਹਦੇ ਇਹਦੀ ਬੋਲੀ ਵੀ ਫਾਰਸੀ ਦੀ ਹੈ, ਤੇ ਮੂਲ ਜਿਹੜਾ ਖਰੜਾ ਜਿਹੜਾ ਜ਼ਫਰਨਾਮੇ ਦਾ ਪਿਆਰਿਓ ਉਹਦੀ ਲਿਪੀ ਵੀ ਜਿਹੜੀ ਹੈ ਫਾਰਸੀ ਦੇ ਵਿੱਚ ਹੈ। ਅੱਜ ਵੀ ਪਿਆਰਿਓ ਉਹਦਾ ਉਤਾਰਾ ਜਿਹੜਾ ਜੇ ਉਹਦੇ ਦਰਸ਼ਨ ਕਰਨੇ ਨਾ, ਤੇ ਔਰੰਗਾਬਾਦ ਦੇ ਵਿੱਚ ਅੱਜ ਉਹ ਨਗਰ ਸੰਭਾਜੀ ਨਗਰ ਬਣ ਗਿਆ। ਇਸ ਨਗਰ ਦੇ ਵਿੱਚ ਉੱਥੇ ਪਿਆਰਿਓ ਇੱਕ ਅਸਥਾਨ ਜਿਹੜਾ ਜਿੱਥੇ ਇਹ ਗੁਰਮੁਖ ਪਿਆਰਿਆਂ ਨੇ, ਭਾਈ ਦਇਆ ਸਿੰਘ ਸਾਹਿਬ ਜੀ ਨੇ, ਭਾਈ ਧਰਮ ਸਿੰਘ ਸਾਹਿਬ ਜੀ ਨੇ ਡੇਰਾ ਕਰਨਾ ਕੀਤਾ, ਉਹਨੂੰ ਧਾਵਨੀ ਮਹੱਲਾ ਬੋਲਦੇ ਹਨ। ਧਾਵਨੀ ਮਹੱਲਾ ਤਾਂ ਕਰਕੇ ਕਿਹਾ ਜਾਂਦਾ ਕਿ ਜਿਹੜੇ ਧਵਨ ਜਿਨ੍ਹਾਂ ਨੂੰ ਆਪਾਂ ਬੋਲਦੇ ਨਾ, ਜਿਨ੍ਹਾਂ ਦਾ ਸਰਨੇਮ ਹੁੰਦਾ ਜਾਤੀ ਧਵਨ ਹੁੰਦੀ ਹੈ, ਜਿਨ੍ਹਾਂ ਨੂੰ ਧਵਨ ਆਪਾਂ ਬੋਲਦੇ ਹਾਂ, ਉਹ ਧਵਨ ਲੋਕ ਬਹੁਤ ਜ਼ਿਆਦਾ ਉੱਥੇ ਰਿਹਾ ਕਰਦੇ, ਤੇ ਇਸ ਕਰਕੇ ਉਹ ਮਹੱਲੇ ਦਾ ਬਾਦ ਦੇ ਵਿੱਚ ਨਾਮ ਜਿਹੜਾ ਧਾਵਨੀ, ਤਾਂ ਇਹ ਧਵਨ ਵਾਲਿਆਂ ਦਾ ਮਹੱਲਾ ਬਣ ਗਿਆ। ਤੇ ਇੱਥੇ ਸਭ ਤੋਂ ਪਹਿਲਾਂ ਪਿਆਰਿਓ ਉਦਾਸੀਨ ਮਹਾਂਪੁਰਖਾਂ ਦਾ ਉੱਥੇ ਮੱਠ ਵੀ ਹੋਇਆ ਕਰਦਾ ਸੀ, ਤੇ ਪਹਿਲੇ ਕਿਹਾ ਜਾਂਦਾ ਕਿ ਉਹ ਅਸਥਾਨ ਦੇ ਵਿੱਚ ਉਹਨਾਂ ਦਾ ਮੱਠ ਹੋਇਆ ਕਰਦਾ। ਅੱਜ ਵੀ ਜਦੋਂ ਆਪਾਂ ਉਹ ਅਸਥਾਨ ਦੇ ਦਰਸ਼ਨ ਕਰਦੇ ਹਾਂ ਧਾਵਨੀ ਮਹੱਲੇ ਦੇ, ਉਹਦੇ ਨਾਲ ਹੀ ਪਿਆਰਿਓ ਅੱਜ ਵੀ ਪੁਰਾਤਨ ਜਿਹੜਾ ਉਦਾਸੀਨ ਮਹਾਂਪੁਰਖਾਂ ਦਾ ਮੱਠ ਸੀ, ਤੇ ਉੱਥੇ ਗੁਰੂ ਕੇ ਸਿੱਖ ਰਿਹਾ ਕਰਦੇ ਸਨ, ਤੇ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਸਾਹਿਬ ਜੀ ਨੇ ਉੱਥੇ ਡੇਰਾ ਕਰਦਾ ਕੀਤਾ। ਤੇ ਅੱਜ ਪਿਆਰਿਓ ਉਸ ਪਾਵਨ ਅਸਥਾਨ ਦੇ ਵਿੱਚ ਪੁਰਾਤਨ ਜਿਹੜਾ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦਾ ਹੱਥ ਲਿਖਤ ਸਰੂਪ ਜਿਹੜਾ ਮੌਜੂਦ ਹੈ, ਉਸ ਹੱਥ ਲਿਖਤ ਸਰੂਪ ਦੇ ਵਿੱਚ ਇਹ ਪਹਿਲਾ ਜ਼ਫਰਨਾਮਾ ਤੇ ਪਹਿਲੀ ਹਕਾਇਤ ਜਿਹੜੀ ਨਾ ਪਿਆਰਿਓ, ਇਹ ਫਾਰਸੀ ਦੇ ਵਿੱਚ ਹੈ, ਉਹਦੀ ਲਿਪੀ ਵੀ ਫਾਰਸੀ ਦੇ ਵਿੱਚ ਹੈ। ਅੱਜ ਆਪਾਂ ਦੇਖੋ ਜੋ ਪਾਵਨ ਸਰੂਪਾਂ ਦੇ ਵਿੱਚ ਜ਼ਫਰਨਾਮਾ ਤੇ ਉਹਨੂੰ ਹਕਾਇਤ ਵੀ ਬੋਲਦੇ ਹਨ। 12 ਬੰਦ ਜਿਹੜੇ ਨਾ ਪਿਆਰਿਓ ਮੰਗਲਾ ਚਰਨ ਦੇ ਰੂਪ ਦੇ ਵਿੱਚ ਹੈ, ਜਿਹਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਵਾਹਿਗੁਰੂ ਜੀ ਦੀ ਉਸਤਤੀ ਕਰਨੀ ਕੀਤੀ, ਉਹ ਤੋਂ ਬਾਅਦ ਹਕਾਇਤ ਜਿਹੜੀ ਹੈ, ਹਕਾਇਤ ਦਾ ਮਤਲਬ ਹੁੰਦਾ ਕਿ ਇਹ ਸੱਚਾ ਬਚਨ ਜਿਹੜਾ, ਜੋ ਦਿਲ ਨੂੰ ਕੰਬਾਉਣ ਵਾਲੇ ਸੱਚੇ ਬਚਨ, ਮਹਾਰਾਜ ਜੀ ਨੇ ਕਿਹਾ ਨਾ ਸੱਚ ਸੁਣਾਏ ਸੀ ਸੱਚ ਕੀ ਵੇਲਾ, ਸੱਚ ਦੀ ਵੇਲਾ ਦੇ ਉੱਤੇ ਸੱਚ ਦੱਸਣਾ ਚਾਹੀਦਾ, ਤੇ ਉਹਦੀ ਹੱਦ ਬੀਤੀ ਜਿਹੜੀ ਹੈ ਔਰੰਗਜ਼ੇਬ ਦਾ ਜੀਵਨ, ਉਹ ਜੀਵਨ ਦੇ ਪਹਿਲੂ ਦੇ ਉੱਤੇ ਤੇ ਨਾਲ ਆਪਣੇ ਬਾਬਤ ਸਤਿਗੁਰੂ ਮਹਾਰਾਜ ਜੀ ਨੇ ਹਕਾਇਤ ਦੇ ਵਿੱਚ ਵਰਣਨ ਕਰਨਾ ਕੀਤਾ। ਇਹਦੀ ਬੋਲੀ ਪਿਆਰਿਓ ਫਾਰਸੀ ਦੀ ਹੈ, ਲੇਕਿਨ ਆਮ ਸਰੂਪਾਂ ਦੇ ਵਿੱਚ ਲਿਪੀ ਜਿਹੜੀ ਹੈ ਇਹ ਗੁਰਮੁਖੀ ਲਿਪੀ ਹੈ। ਆਪਾਂ ਜਦੋਂ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦਾ ਪਾਠ ਕਰਦੇ ਹਾਂ ਤੇ ਜ਼ਫਰਨਾਮਾ ਹੋ ਗਿਆ ਪੂਰਾ ਜਿਹੜਾ ਪਿਆਰਿਓ ਇਹਨੂੰ ਜ਼ਫਰਨਾਮਾ ਬੋਲਦੇ ਤੇ 12 ਹਕਾਇਤਾਂ ਜਿਹੜੀਆਂ ਹਨ ਇਹਦੀ ਬੋਲੀ ਜਿਹੜੀ ਹੈ ਇਹ ਫਾਰਸੀ ਦੀ ਹੈ ਲੇਕਿਨ ਲਿਪੀ ਜਿਹੜੀ ਹੈ ਇਹ ਗੁਰਮੁਖੀ ਦੀ ਹੈ। ਫਾਰਸੀ ਬੋਲੀ ਹੋਣ ਕਰਕੇ ਕਿਉਂਕਿ ਸਾਡੀ ਇਹ ਮਾਂ ਬੋਲੀ ਨਹੀਂ ਹੈ ਫਾਰਸੀ ਬੋਲੀ, ਕਿਉਂਕਿ ਸਾਡੀ ਮਾਂ ਬੋਲੀ ਪੰਜਾਬੀ ਹੈ, ਆਪਾਂ ਹਿੰਦੀ ਵੀ ਬੋਲਦੇ ਹਾਂ, ਇਹ ਬੋਲੀਆਂ ਜਿਹੜੀਆਂ ਇਹ ਸਾਨੂੰ ਸਮਝ ਪੈ ਜਾਂਦੀਆਂ। ਲੇਕਿਨ ਫਾਰਸੀ ਜਿਹੜੀ ਹੈ ਪਿਆਰਿਓ ਇਹ ਫਾਰਸ ਅੱਜ ਦਾ ਈਰਾਨ ਇਰਾਕ ਜਿਹੜਾ ਨਾ ਉਹ ਇਲਾਕੇ ਦੀ ਇਹ ਬੋਲੀ ਹੋਇਆ ਕਰਦੀ ਸੀ ਫਾਰਸੀ ਤੇ ਬੋਲੀ ਵੀ ਤੇ ਉਹਨਾਂ ਦੀ ਲਿਪੀ। ਤੇ ਔਰੰਗਜ਼ੇਬ ਜਿਹੜਾ ਨਾ ਪਿਆਰਿਓ ਇਹ ਫਾਰਸੀ ਦਾ ਬਹੁਤ ਵੱਡਾ ਆਲਮ ਫਾਜ਼ਲ ਸੀ ਤੇ ਉਹਨਾਂ ਜ਼ਮਾਨਿਆਂ ਦੇ ਵਿੱਚ ਇਹ ਜਿੰਨਾ ਵੀ ਲਿਖਦੇ ਸੀ ਨਾ ਅਰਬੀ ਫਾਰਸੀ ਦੇ ਵਿੱਚ ਫਾਰਸੀ ਬੋਲੀ ਤੇ ਲਿਪੀ ਦੇ ਵਿੱਚ ਸਰਕਾਰੀ ਦਸਤਾਵੇਜ਼ ਲਿਖੇ ਜਾਂਦੇ ਸਨ ਕਿਉਂਕਿ ਉਹਨਾਂ ਦੀ ਉਹ ਮਾਂ ਬੋਲੀ ਹੈ। ਔਰੰਗਜ਼ੇਬ ਦੀ ਮਾਂ ਬੋਲੀ ਜਿਹੜੀ ਹੈ ਇਹ ਫਾਰਸੀ ਹੈ। ਇਸ ਤੋਂ ਬਾਅਦ ਪਿਆਰਿਓ ਇਹਨਾਂ ਨੇ ਕੀ ਕੀਤਾ ਕਿ ਜਹਾਂਗੀਰ ਦੇ ਵੇਲੇ ਉਰਦੂ ਜੋ ਆਪਾਂ ਬੋਲਦੇ ਹਾਂ ਉਰਦੂ ਪਿਆਰਿਓ ਮੁਕੰਮਲ ਕੋਈ ਬੋਲੀ ਨਹੀਂ ਹੈ, ਇਹ ਉਰਦੂ ਜਿਹੜੀ ਹੈ ਉਰਦੂ ਹੋ ਗਿਆ। ਉਰਦੂ ਤੋਂ ਪਹਿਲੇ ਇੱਕ ਬੋਲੀ ਹੋਇਆ ਕਰਦੀ ਸੀ ਉਹਨੂੰ ਰੇਖਤਾ ਬੋਲਦੇ ਹਨ, ਹੁਣ ਇਹ ਇਹੋ ਜਿਹੀ ਬੋਲੀ ਹੈ ਅੱਧੀ ਹਿੰਦਵੀ ਤੇ ਅੱਧੀ ਜਿਹੜੀ ਅਰਬੀ ਫਾਰਸੀ, ਕਿਉਂਕਿ ਇਹਨਾਂ ਲੋਕਾਂ ਨੇ ਹਿੰਦੁਸਤਾਨ ਦੇ ਉੱਤੇ ਰਾਜ ਕਰਨਾ ਕੀਤਾ, ਇਸ ਕਰਕੇ ਉਹਨਾਂ ਲੋਕਾਂ ਦੇ ਨਾਲ ਸੰਵਾਦ ਕਰਨ ਦੇ ਲਈ ਇਹੋ ਜਿਹੀ ਬੋਲੀ ਦਾ ਇਜ਼ਾਦ ਕੀਤਾ ਗਿਆ ਜੋ ਧੁਰ ਹਿੰਦੀ ਵੀ ਨਾ ਹੋਵੇ ਤੇ ਧੁਰ ਜਿਹੜੀ ਹੈ ਫਾਰਸੀ ਵੀ ਨਾ ਹੋਵੇ, ਦੋਵਾਂ ਦੀ ਰਲੀ ਮਿਲੀ ਬੋਲੀ ਜਿਹੜੀ ਹੈ ਉਹਨੂੰ ਉਰਦੂ ਬੋਲਦੇ ਹਨ। ਹੁਣ ਆਪ ਜੀ ਦੇਖੋ ਉਰਦੂ ਦੇ ਵਿੱਚ ਬਹੁਤ ਸਾਰੇ ਅਰਬੀ ਦੇ ਫਾਰਸੀ ਦੇ ਸ਼ਬਦ ਆਉਂਦੇ, ਬਹੁਤ ਸਾਰੇ ਹਿੰਦਵੀ ਦੇ ਵੀ ਸ਼ਬਦ ਆਉਂਦੇ ਹਨ, ਸੋ ਇਸ ਤਰ੍ਹਾਂ ਆਪਸ ਦੇ ਵਿੱਚ ਸੰਵਾਦ ਕਰਨ ਦੇ ਲਈ ਬੋਲੀ ਤਿਆਰ ਕੀਤੀ ਗਈ। ਮੈਂ ਜੋ ਬੇਨਤੀ ਕਰ ਰਿਹਾ ਪਿਆਰਿਓ ਔਰੰਗਜ਼ੇਬ ਜਿਹੜਾ ਹੈ ਕਿਉਂਕਿ ਕਿਸੇ ਨੂੰ ਹਲੂਣਾ ਦੇਣਾ ਜਾਂ ਸਮਝਾਉਣਾ ਹੋਵੇ ਉਹਦੀ ਮਾਤਰ ਬੋਲੀ ਦੇ ਵਿੱਚ ਮਾਂ ਬੋਲੀ ਦੇ ਵਿੱਚ ਉਹਨੂੰ ਬੋਲੋ ਤਾਂ ਉਹਨੂੰ ਸਮਝ ਲੱਗੇਗੀ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਵੀ ਜਦੋਂ ਪਿਆਰਿਓ ਆਪਾਂ ਪਾਠ ਕਰਦੇ ਹਾਂ ਤੇ ਬਹੁਤ ਸਾਰੀਆਂ ਬੋਲੀਆਂ ਜਿਹੜੀਆਂ ਹਨ ਕੁਝ ਵਿਦਵਾਨਾਂ ਨੇ ਪਿਆਰਿਓ 25-26 ਦਾ ਉਹਨਾਂ ਨੇ ਗਿਣਤੀ ਕਰਨੀ ਕੀਤੀ, ਸੋ ਰਹੋ ਵਿਚਾਰ। ਲੇਕਿਨ ਕਈ ਤਰ੍ਹਾਂ ਦੀ ਬੋਲੀ ਜਿਹੜੀ ਹੈ ਉਹ ਗੁਰੂ ਮਹਾਰਾਜ ਜੀ ਨੇ ਵਰਣਨ ਕਰਨਾ ਕੀਤਾ, ਉਹਦੀ ਵਰਤੋਂ ਕਰਨੀ ਕੀਤੀ ਹੈ ਕਿਉਂਕਿ ਉਹਨਾਂ ਲੋਕਾਂ ਨੂੰ ਸਮਝਾਉਣਾ। ਸਮਝੋ ਪਿਆਰਿਓ ਕਿ ਇੱਥੋਂ ਦਾ ਕੋਈ ਮਰਾਠੀ ਬੰਦਾ ਜਿਹੜਾ ਮਹਾਰਾਸ਼ਟਰੀਅਨ ਬੰਦਾ ਮਰਾਠੀ ਬੋਲਣ ਵਾਲਾ ਤੇ ਜਿਹਨੂੰ ਪੰਜਾਬੀ ਨਾ ਸਮਝਦੀ ਹੋਵੇ ਉਹਨੂੰ ਜੇ ਉਪਦੇਸ਼ ਦੇਣਾ ਹੋਵੇ ਤੁਸੀਂ ਉਹਨੂੰ ਪੰਜਾਬੀ ਦੇ ਵਿੱਚ ਉਪਦੇਸ਼ ਦਿਓ, ਉਹਨੇ ਕਹਿਣਾ ਕਿ ਪਤਾ ਨਹੀਂ ਬਾਬਾ ਕੀ ਬੋਲ ਰਿਹਾ। ਹੁਣ ਕੋਈ ਪੰਜਾਬੀ ਧੁਰ ਪੰਜਾਬੀ ਠੇਠ ਪੰਜਾਬੀ ਬੋਲਣ ਵਾਲਾ ਉਹਨੂੰ ਮਰਾਠੀ ਦੇ ਵਿੱਚ ਜਾ ਕਰਕੇ ਤੁਸੀਂ ਉਹਨੂੰ ਸ਼ਬਦ ਗਾਓ ਉਹਨੂੰ ਸਮਝਾਓ ਉਹਨੂੰ ਪਤਾ ਹੀ ਨਹੀਂ ਲੱਗਦਾ, ਉਹਨੇ ਕਹਿਣਾ ਕਿ ਬਾਬਾ ਕੀ ਬੋਲ ਰਿਹਾ। ਇਸ ਕਰਕੇ ਜਿਹੜਾ ਵਿਅਕਤੀ ਜਿਹੜੀ ਬੋਲੀ ਜਾਣਦਾ ਉਹਨੂੰ ਉਹ ਬੋਲੀ ਦੇ ਵਿੱਚ ਜਦੋਂ ਹਲੂਣਾ ਦਿੰਦੇ ਆ ਉਹਦੇ ਪ੍ਰਤੀ ਸ਼ਬਦ ਉਚਾਰਨ ਕਰਦੇ ਹਾਂ ਤੇ ਉਹਨੂੰ ਚੰਗੀ ਤਰ੍ਹਾਂ ਸਮਝ ਜਾਂਦਾ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਲਿਪੀ ਵੀ ਪਿਆਰਿਓ ਫਾਰਸੀ ਤੇ ਜਿਹੜੀ ਬੋਲੀ ਜਿਹੜੀ ਹੈ ਬੋਲੀ ਤਾਂ ਫਾਰਸੀ ਹੈ, ਅੱਜ ਵੀ ਜ਼ਫਰਨਾਮਾ ਪੜ੍ਹੋ। ਇਸ ਕਰਕੇ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਵਿੱਚ ਸਭ ਤੋਂ ਔਖੀ ਬਾਣੀ ਪੜ੍ਹਨ ਦੇ ਵਿੱਚ ਉਹ ਹੈ ਜ਼ਫਰਨਾਮਾ। ਜ਼ਫਰਨਾਮਾ ਜਿਹੜਾ ਜਦੋਂ ਆਪਾਂ ਪੜ੍ਹਦੇ ਹਾਂ ਤਕਰੀਬਨ 40-42 ਇਹ ਸਫ਼ੇ ਵੱਜਦੇ ਹਨ 12 ਹਕਾਇਤਾਂ ਦੇ ਤੇ ਇਹ ਪੜ੍ਹਨਾ ਪਿਆਰਿਓ ਬਹੁਤ ਕਠਿਨ ਹੁੰਦਾ ਤੇ ਸਭ ਤੋਂ ਮੈਂ ਬੇਨਤੀ ਕਰਾਂ ਚਲੋ ਪਤਸ਼ਾਹ ਦੇ ਵਿੱਚ ਤਾਂ ਵੀ ਆਪਾਂ ਜਿਨ੍ਹਾਂ ਦੇ ਅੱਖਰ ਬੜੇ ਚਲੰਤ ਹੁੰਦੇ ਉਹਨਾਂ ਨੇ ਪੜ੍ਹ ਲੈਣਾ। ਲੜੀ ਵਾਰ ਦੇ ਵਿੱਚ ਪੜ੍ਹਨਾ ਪਿਆਰਿਓ ਬਹੁਤ ਔਖਾ ਹੁੰਦਾ ਹੈ, ਉਹਦੇ ਲਈ ਬਹੁਤ ਜ਼ਿਆਦਾ ਮਿਹਨਤ ਚਾਹੀਦੀ ਹੈ, ਬਹੁਤ ਮਿਹਨਤ। ਜਦੋਂ ਪੂਰਾ ਜ਼ਫਰਨਾਮਾ ਹੀ ਉਹਨੂੰ ਯਾਦ ਹੋ ਜਾਵੇ ਜ਼ਬਾਨ ਦੇ ਉੱਤੇ ਚੜ੍ਹ ਜਾਵੇ ਤਾਂ ਹੀ ਪਿਆਰਿਓ ਉਹ ਆਪਣਾ ਲੜੀਵਾਰ ਰੂਪ ਦੇ ਵਿੱਚ ਉਹ ਪਾਠ ਕਰ ਸਕਦਾ, ਨਹੀਂ ਤਾਂ ਪਤਾ ਹੀ ਨਹੀਂ ਲੱਗਦਾ ਕਿ ਕਿਹੜਾ ਅੱਖਰ ਹੈ। ਹੁਣ ਜਿਹੜੇ ਅੱਖਰ ਸਾਡੇ ਜ਼ਬਾਨ ਦੇ ਉੱਤੇ ਚੜੇ ਹੋਏ ਕੰਨਾਂ ਨਾਲ ਸੁਣਦੇ ਹਾਂ ਪਤਾ ਲੱਗ ਜਾਂਦਾ ਇਹ ਅੱਖਰ ਹੈ ਇੱਥੇ ਰੁਕਣਾ, ਲੇਕਿਨ ਉਹਦਾ ਪਤਾ ਹੀ ਨਹੀਂ ਲੱਗਦਾ, ਬਹੁਤ ਮਿਹਨਤ ਕਰਦੀ ਪੈਂਦੀ ਹੈ। ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਵਿੱਚ ਸਭ ਤੋਂ ਔਖੀ ਜਿਹੜੀ ਪਿਆਰਿਓ ਬਾਣੀ ਜਿਹੜੀ ਹੈ ਉਹ ਹੈ ਪੜ੍ਹਨ ਦੀ ਤੇ ਉਹ ਹੈ ਜ਼ਫਰਨਾਮਾ ਤੇ ਉਹਦੇ ਜਦੋਂ ਅਰਥ ਵੀ ਕਰੋਗੇ। ਹੁਣ 12 ਹਕਾਇਤਾਂ ਦੇ ਵਿੱਚ ਪਹਿਲੀ ਹਕਾਇਤ ਜਿਹੜੀ ਹੈ ਪਿਆਰਿਓ ਇਹ ਔਰੰਗਜ਼ੇਬ ਨੂੰ ਸੰਬੋਧਨ ਕਰਕੇ ਮਹਾਰਾਜ ਜੀ ਨੇ ਇਹਦੇ ਵਿੱਚ ਔਰੰਗਜ਼ੇਬ ਦਾ ਉਹਦੇ ਪਾਪਾਂ ਦਾ ਜ਼ਿਕਰ ਕਰਨਾ ਕੀਤਾ। ਆਪਣੀ ਚੜ੍ਹਦੀ ਕਲਾ ਮਹਾਰਾਜ ਜੀ ਨੇ ਦਿਖਾਈ ਹੈ। ਚਮਕੌਰ ਸਾਹਿਬ ਜੀ ਦਾ ਜੋ ਜੰਗ ਹੋਇਆ ਉਹਦਾ ਜ਼ਿਕਰ ਕੀਤਾ ਕਿ ਮਹਾਰਾਜ ਨੇ ਕਿਹਾ ਕਿ ਦਹਿ ਲੱਖ ਬਰ ਆਇਤ ਬੁਜ਼ੋ ਬੇਖਬਰ ਕਰਕੇ ਤੇ ਸਾਹਿਬਜ਼ਾਦਿਆਂ ਦਾ ਵੀ ਜ਼ਿਕਰ ਕੀਤਾ ਕਿ ਤੇਹਾ ਛੁੱਧ ਕੇ ਤੂੰ ਬਚਗਾ ਕੁਛ ਤਹਿ ਚਾਰ ਕਿ ਬਾਕੀ ਬਿਮਾਨ ਦਸਤ ਪੇਚੀ ਦਹਿ ਮਾਰ ਕਰਕੇ। ਇਹਦਾ ਮਤਲਬ ਮਹਾਰਾਜ ਜੀ ਨੇ ਆਪਣੇ ਬਾਬਤ ਦੱਸਿਆ, ਉਹਨੂੰ ਦੱਸਿਆ ਕਿ ਔਰੰਗਜ਼ੇਬ ਯਾਦ ਰੱਖ ਅੱਜ ਮੇਰੇ ਕੋਲ ਕੁਛ ਵੀ ਨਹੀਂ ਰਿਹਾ। ਸੱਚ ਜਾਣੋ ਸਤਿਗੁਰੂ ਮਹਾਰਾਜ ਜੀ ਦਾ ਪਾਵਨ ਨਗਰ ਉਜਾੜ ਦਿੱਤਾ ਗਿਆ, ਆਨੰਦਾਂ ਦੀ ਪੂਰੀ ਉਜਾੜ ਦਿੱਤੀ ਗਈ। ਸਰਬੰਸ ਸਤਿਗੁਰੂ ਮਹਾਰਾਜ ਜੀ ਨੇ ਵਾਰ ਦੇਣਾ ਕੀਤਾ, ਮਾਤਾ ਜੀ ਸ਼ਹੀਦ ਹੋ ਗਏ, ਚਾਰ ਸਾਹਿਬਜ਼ਾਦੇ ਸ਼ਹੀਦ ਹੋ ਗਏ, ਪਿਤਾ ਸਤਿਗੁਰੂ ਮਹਾਰਾਜ ਪਹਿਲਾਂ ਹੀ ਪਿਆਰੇ ਉਹ ਸ਼ਹਾਦਤ ਦਾ ਜਾਮ ਪੀ ਗਏ। ਲੇਕਿਨ ਮਹਾਰਾਜ ਨੇ ਕਿਹਾ ਅੱਜ ਵੀ ਇਹ ਸਭ ਹੋਣ ਦੇ ਬਾਵਜੂਦ ਵੀ ਮੈਂ ਚੜ੍ਹਦੀ

0: ਦੀ ਤਦਾਦ ਦੇ ਵਿੱਚ ਇਹ ਜ਼ਾਲਮ ਨੇ ਸਿੰਘਾਂ ਨੂੰ ਸ਼ਹੀਦ ਕਰਨਾ ਕੀਤਾ, ਇਹ ਇੰਨਾ ਜ਼ਿਆਦਾ ਉਹਨੇ ਵਿਗਾੜਾ ਕੀਤਾ, ਨੁਕਸਾਨ ਕੀਤਾ। ਅਖੀਰ ਨੂੰ ਪਿਆਰਿਓ ਔਰੰਗਾ ਵੀ ਇਹੀ ਦੱਖਣ ਦੀ ਧਰਤੀ ਦੇ ਵਿੱਚ ਇਹਨੇ ਔਰੰਗਾਬਾਦ ਨੂੰ ਆਪਣੀ ਰਾਜਧਾਨੀ ਬਣਾਇਆ ਸੀ। ਅੱਜ ਉਹਦੀ ਕਬਰ ਜਿਹੜੀ ਹੈ ਉੱਥੇ ਜਾ ਕਰਕੇ ਦੇਖੋ ਕੋਈ ਦੀਆ ਜਗਾਉਣ ਵਾਲਾ ਨਹੀਂ ਹੈ, ਸੁਮਸਾਨ ਸੁੰਜੇ ਵਿਹੜੇ ਪਏ ਹੋਏ ਹਨ, ਕੋਈ ਬੰਦਾ ਜਾਂਦਾ ਵੀ ਨਾ ਪਿਆਰਿਓ। ਉੱਥੇ ਸੂਫੀ ਦਰਵੇਸ਼ ਮਹਾਂਪੁਰਖ ਜਿਹੜੇ ਹਨ, ਹਜ਼ਰਤ ਨਿਜ਼ਾਮੁਦੀਨ ਔਲੀਆ, ਉਹਨਾਂ ਦੇ ਵੱਡੇ ਜਿਹੜੇ ਹੋਏ ਭਾਵ ਕੇ ਫਰੀਦ ਸਾਹਿਬ ਜੀ ਦੇ ਵੀ ਜਿਹੜੇ ਮੁਰਸ਼ਦ ਅੱਗੇ ਜੋ ਗੁਰੂ ਹੋਏ ਹਨ, ਉਹਨਾਂ ਦਾ ਸਿਲਸਿਲਾ ਚੱਲਦਾ, ਉਹਨਾਂ ਦੀ ਕਬਰ ਹੈ ਉਹਦੇ ਨਾਲ ਪਿਆਰਿਓ। ਤੇ ਉਹਦੀ ਕਬਰ ਇਹਨੇ ਇਸ ਤਰ੍ਹਾਂ ਬਣਾਈ, ਉਹਨੂੰ ਬੜਾ ਮੰਨਦਾ ਸੀ, ਤੇ ਇਸ ਤਰ੍ਹਾਂ ਇਹਨੇ ਬਚਨ ਕੀਤਾ ਕਿ ਮੇਰਾ ਮੁਰਸ਼ਦ ਜਿਹੜਾ ਹੈ ਉਹਨਾਂ ਦਾ ਨਾਮ ਤਾਂ ਪਿਆਰਿਓ ਯਾਦ ਨਹੀਂ ਹੈ, ਉਹਨਾਂ ਦੀ ਕਬਰ ਕਹਿੰਦੇ ਕਿ ਜਦੋਂ ਵੀ ਉਹਨਾਂ ਦੀ ਕਬਰ ਨੂੰ ਤੁਸੀਂ ਇਸ਼ਨਾਨ ਕਰਾਓਗੇ ਗੌਰ ਨੂੰ, ਉਹਨਾਂ ਦੇ ਥੜੇ ਨੂੰ, ਉਹਨਾਂ ਦਾ ਬਚਿਆ ਹੋਇਆ ਉਹਨਾਂ ਦੇ ਚਰਨ ਧੂੜ ਸਮਝ ਲਿਓ, ਉਹ ਪਾਣੀ ਜਿਹੜਾ ਹੈ ਇਸ਼ਨਾਨ ਦਾ ਬਾਅਦ ਵਿੱਚ ਜਿਹੜਾ ਬਾਹਰ ਨਿਕਲੇਗਾ। ਉਹਨੇ ਇਸ ਤਰ੍ਹਾਂ ਬਚਨ ਕੀਤਾ ਕਿ ਮੇਰੀ ਇਸ ਤਰ੍ਹਾਂ ਨਿਵਾਣ ਦੇ ਵਿੱਚ ਕਬਰ ਬਣਾਈ ਜਾਵੇ, ਉਹਨਾਂ ਦਾ ਜਲ ਰੋਜ਼ ਇਸ਼ਨਾਨ ਕਰਾਉਣ ਤੋਂ ਬਾਅਦ ਮੇਰੀ ਕਬਰ ਦੇ ਉੱਤੇ ਪੈਂਦਾ ਰਹੇ ਤੇ ਮੇਰੇ ਪਾਪ ਜਿਹੜੇ ਹਨ ਇਹ ਧੋਤੇ ਜਾਣ। ਇਹਨੇ ਇਹ ਵੀ ਬਚਨ ਕੀਤਾ, ਦੂਜੇ ਕਬਰਾਂ ਦੇ ਉੱਤੇ ਪਿਆਰਿਓ ਡੋਮ ਹੁੰਦਾ ਹੈ, ਮਕਬਰੇ ਬਣਾਏ ਜਾਂਦੇ। ਇਹਨੇ ਕਿਹਾ ਮੈਨੇ ਇੰਨਾ ਜ਼ਿਆਦਾ ਪਾਪ ਕੀਤਾ, ਇੰਨਾ ਗੁਨਾਹ ਕੀਤਾ, ਜਦੋਂ ਤੱਕ ਕਿਆਮਤ ਨਾ ਆ ਜਾਵੇ ਮੇਰੀ ਕਬਰ ਨੂੰ ਮੇਰੀ ਲਾਸ਼ ਨੂੰ ਇਸ ਤਰ੍ਹਾਂ ਹੀ ਸੜਨ ਦਿਓ, ਕਿਉਂਕਿ ਇਹ ਮੁਸਲਮਾਨ ਜਿਹੜੇ ਨਾ ਪਿਆਰਿਓ ਇਹ ਬਹੁਤ ਜਨਮ ਨੂੰ ਨਹੀਂ ਮੰਨਦੇ ਹਨ, ਜਿਸ ਤਰ੍ਹਾਂ ਹਿੰਦੂ ਮਤ ਹੋ ਗਿਆ, ਸਿੱਖ ਮਤ, ਜੈਨੀ, ਬੌਧੀ, ਇਹ ਕਈ ਜਨਮਾਂ ਨੂੰ ਮੰਨਦੇ, ਕਈ ਜਨਮ ਪਹਿਵ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਇਹ ਆਪਣਾ ਸਿਧਾਂਤ ਹੈ, ਇਹ ਸਨਾਤਨ ਮਤ ਦਾ ਸਿਧਾਂਤ ਹੈ, ਲੇਕਿਨ ਇਸਲਾਮ ਦਾ ਸਿਧਾਂਤ ਨਹੀਂ ਹੈ। ਉਹ ਇੱਕੋ ਜਨਮ ਮੰਨਦੇ, ਕਹਿੰਦੇ ਕਿ ਜਦੋਂ ਬੰਦਾ ਮਰ ਗਿਆ ਮਰਨ ਤੋਂ ਬਾਅਦ ਉਹਦੀ ਰੂਹ ਜਿਹੜੀ ਹੈ ਤੇ ਉਹ ਕਬਰ ਦੇ ਵਿੱਚ ਦਫ਼ਨ ਰਹਿੰਦੀ ਹੈ, ਉੱਥੇ ਹੀ ਰਹਿੰਦੀ ਹੈ, ਉਹ ਰੂਹ ਕਿੱਥੇ ਨਹੀਂ ਜਾਂਦੀ, ਉਹਦੇ ਸਰੀਰ ਦੇ ਨਾਲ ਹੀ ਉੱਥੇ ਹੀ ਹੁੰਦੀ ਹੈ ਰੂਹ ਦੇ ਵਿੱਚ। ਮਹਾਰਾਜ ਨੇ ਵੀ ਸ਼ੇਖ ਫਰੀਦ ਸਾਹਿਬ ਜੀ ਨੇ ਵੀ ਕਿਹਾ ਨਾ ਸੇ ਬਹਿਸਣ ਰੂਹਾਂ ਮਲ ਕਰਕੇ, ਕਿ ਗੋਰਾਂ ਦੇ ਵਿੱਚ ਰੂਹਾਂ ਜਿਹੜੀਆਂ ਉਹ ਗੌਰ ਕਬਰ ਨੂੰ ਮਲ ਕਰਕੇ ਬੈਠ ਜਾਂਦੇ, ਉਹਨਾਂ ਨੂੰ ਘਰ ਬਣਾ ਕੇ ਰੱਖਦੇ। ਇਹ ਪਾਪੀ ਇਹਨੇ ਆਪ ਬਚਨ ਕੀਤਾ ਮੈਂ ਇੰਨਾ ਗੁਨਾਹ ਕੀਤਾ, ਤੇ ਹੁਣ ਜਦੋਂ ਤੱਕ ਕਹਿੰਦੇ ਕਿਆਮਤ ਤੱਕ ਇਹ ਮੁਸਲਮਾਨ ਇਸ ਤਰ੍ਹਾਂ ਹੀ ਧਰਤੀ ਦੇ ਉੱਤੇ ਇਹਨਾਂ ਦਾ ਸਰੀਰ ਗਲਦਾ ਰਹਿੰਦਾ ਤੇ ਇਹਨਾਂ ਦੀ ਆਤਮਾ ਉੱਥੇ ਕਬਰ ਵਿੱਚ ਦਫ਼ਨ ਹੁੰਦੀ। ਕਹਿੰਦਾ ਕਿ ਜਦੋਂ ਤੱਕ ਕਿਆਮਤ ਨਾ ਆ ਜਾਵੇ ਉਦੋਂ ਤੱਕ ਮੈਨੂੰ ਤਾੜਨਾ ਮਿਲਦੀ ਜਾਵੇ, ਅੱਤ ਦੀ ਧੁੱਪ ਜਿਹੜੀ ਹੈ ਸਿੱਧੀ ਮੇਰੀ ਕਬਰ ਦੇ ਉੱਤੇ ਮੇਰੇ ਲਾਸ਼ ਦੇ ਉੱਤੇ ਪਵੇ, ਮੈਨੂੰ ਦੁੱਖ ਦੇਵੇ, ਅੱਤ ਦੀ ਠੰਡ ਵੀ ਪਵੇਗੀ, ਉਹ ਠੰਡ ਦਾ ਜਿਹੜਾ ਹੈ ਉਹ ਮੇਰੇ ਕਬਰ ਦੇ ਉੱਤੇ ਪਵੇ, ਮੈਂ ਠੰਡ ਦੇ ਵਿੱਚ ਕੰਬ ਜਾਵਾਂ। ਅੱਤ ਦਾ ਮੀਂਹ ਪਿਆ ਤੇ ਜਿਸ ਤਰ੍ਹਾਂ ਆਪਾਂ ਵੀ ਪਿਆਰਿਓ ਕਹਿੰਦੇ ਨਾ ਕਿ ਥੋੜ੍ਹਾ ਬਾੜਾ ਆਪਾਂ ਚਲੋ ਮੀਂਹ ਦੇ ਵਿੱਚ ਭਿੱਜ ਜਾਂਦੇ ਹਾਂ, ਲੇਕਿਨ ਕਿਸੇ ਬੰਦੇ ਨੂੰ ਬੋਲੋ ਕਿ ਭਾਈ 5-10 ਘੰਟੇ ਭਿੱਜਦੇ ਰਹਿਣਾ ਉਹ ਤੋਂ ਨਹੀਂ ਹੋ ਸਕਦਾ, ਲੇਕਿਨ ਇਹਨੇ ਬਚਨ ਕੀਤਾ ਕਿ ਜਦੋਂ ਵੀ ਮੀਂਹ ਪਵੇਗਾ ਤੇ ਉਦੋਂ ਤੱਕ ਕਿਆਮਤ ਤੱਕ ਬਰਸਾਤ ਮੇਰੇ ਉੱਤੇ ਪੈਂਦੀ ਜਾਵੇਗੀ ਤੇ ਮੈਨੂੰ ਇਹ ਦੁੱਖ ਪ੍ਰਾਪਤ ਹੋਵੇਗਾ ਕਿਉਂਕਿ ਇੰਨਾ ਵੱਡਾ ਗੁਨਾਹ ਮੈਨੇ ਕਰਨਾ ਕੀਤਾ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਜ਼ਫਰਨਾਮਾ ਲਿਖ ਕਰਕੇ ਉਹਨੂੰ ਹਲੂਣਾ ਦਿੱਤਾ ਹੈ।
1: ਹੁਣ ਪਾਸੇ ਤੇ ਪਠ ਕਰ ਜਾਣਾ,
0: ਹੁਣ ਉਸ ਜ਼ਫਰਨਾਮੇ ਨੂੰ ਸਾਧ ਸੰਗਤ ਜੀ ਇਹਨੇ

0: ਤੇ ਭਾਈ ਦਇਆ ਸਿੰਘ ਜੀ ਧਰਮ ਸਿੰਘ ਜੀ ਨੇ, ਕਿਉਂਕਿ ਮਹਾਰਾਜ ਨੇ ਕਿਹਾ ਕਿ ਭਾਈ ਤੁਸੀਂ ਨਾ ਉਹਦੇ ਕੋਲ ਜਾਓ ਤੇ ਉਹਨੂੰ ਬੋਲੋ ਕਿ ਜੀ ਸਾਡੀ ਅਮਾਨਤ ਸਾਨੂੰ ਚਾਹੀਦੀ ਹੈ, ਉਹਨੇ ਆਪ ਤੁਹਾਨੂੰ ਨਾ ਉਹ ਸਾਡੀ ਅਮਾਨਤ ਦੇ ਦੇਣੀ ਹੈ।
1: ਸਾਧ
0: ਸੰਗਤ ਜੀ, ਜਿਸ ਤਰ੍ਹਾਂ ਗੁਪਤ ਰੂਪ ਦੇ ਵਿੱਚ ਮਹਾਰਾਜ ਜੀ ਨੇ ਜੋ ਦ੍ਰਿਸ਼ਟਾਂਤ ਦਿੱਤਾ, ਉਹ ਦ੍ਰਿਸ਼ਟਾਂਤ ਜਿਹੜਾ ਸਾਰਾ ਇਹਨੂੰ ਜਦੋਂ ਇਹ ਪ੍ਰਤੱਖ ਰੂਪ ਦੇ ਵਿੱਚ ਪਤਾ ਚੱਲ ਰਿਹਾ, ਫਿਰ ਔਰੰਗੇ ਨੇ ਉਹਨਾਂ ਦੇ ਤਾਂ ਹੀ ਵਚਨ ਕਰਨਾ ਕੀਤਾ। ਉਹਨਾਂ ਨੂੰ ਪੁੱਛਦਾ ਕਿ ਭਾਈ ਤੁਸੀਂ ਕੌਣ ਹੋ ਤੇ ਕਿੱਥੋਂ ਆਏ ਹੋ ਤੇ ਕਿਹੜਾ ਕਾਜ ਹੈ ਭਾਈ ਆਹ ਪੱਤਰ ਲੈ ਕਰਕੇ ਆਏ ਤੇ ਕੀ ਕੰਮ ਕਰਨ ਦੇ ਲਈ

0: ਜੀ ਦੇ ਸਿੱਖ ਹਾਂ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਸਾਨੂੰ ਭੇਜਣਾ ਕੀਤਾ
1: ਮਦਰ ਦੇਸ਼ ਤੇ ਚਲੇ।
0: ਮਦਰ ਦੇਸ਼ ਜਿਹੜਾ ਨਾ, ਮਦਰ ਦੇਸ਼ ਦਾ ਮਤਲਬ ਹੁੰਦਾ ਮਾਤਰ ਭੂਮੀ। ਮਾਤਰ ਭੂਮੀ ਅਸਲ ਦੇ ਵਿੱਚ ਪਿਆਰਿਓ ਉਹ ਸਾਡੀ ਮਾਤਰ ਭੂਮੀ ਹੈ, ਉਹਨੂੰ ਮਾਤਰ ਭੂਮੀ ਕਿਹਾ ਜਾਂਦਾ। ਪੰਜਾਬ ਜਿਹਨੂੰ ਬੋਲਦੇ ਆ, ਪਹਿਲੇ ਮਹਾਰਾਜ ਜੀ ਨੇ ਵੀ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਵਿੱਚ ਬਚਨ ਕੀਤਾ ਨਾ, ਮਦਰ ਦੇਸ਼ ਹਮ ਕੋ ਲੈ ਆਏ। ਉਹ ਇਲਾਕਾ ਜਿਹੜਾ ਨਾ ਪੂਰਾ ਪਿਆਰਿਓ ਪੰਜਾਬ ਦਾ, ਉਹਨਾਂ ਜ਼ਮਾਨਿਆਂ ਦੇ ਵਿੱਚ ਉਹਨੂੰ ਮਦਰ ਦੇਸ਼ ਬੋਲਦੇ ਸਨ।
1: ਮਿਲਣ ਕਾਜ ਸਤਿਗੁਰ ਫੁਰਮਾਏ।
0: ਭਾਈ ਦਇਆ ਸਿੰਘ ਜੀ ਨੇ ਕਿਹਾ, ਬੇਈਮਾਨਾ ਤੈਨੂੰ ਮਿਲਣ ਦੇ ਲਈ, ਆ ਜ਼ਫਰਨਾਮਾ ਦੇਣ ਦੇ ਲਈ ਅਸੀਂ ਆਏ ਹਾਂ। ਸੁਣ ਕਰਕੇ ਔਰੰਗਜ਼ੇਬ ਨੇ ਉਹਨਾਂ ਦੇ ਤਾਂ ਹੀ ਵਚਨ ਕੀਤਾ।
1: ਗੁਰੂ
0: ਜਦੋਂ ਇਹਨਾਂ ਨੇ ਕਿਹਾ, ਦੇਖੋ ਪਿਆਰੇ ਉਹ ਬੰਦੇ ਦੀ ਆਕੜ ਨਹੀਂ ਜਾਂਦੀ ਹੈ। ਇੰਨਾ ਆਕੜਿਆ ਬੰਦਾ ਕਹਿੰਦਾ, ਅੱਛਾ ਗੁਰੂ ਗੋਬਿੰਦ ਸਿੰਘ, ਉਹ ਗੁਰੂ ਗੋਬਿੰਦ। ਉਹਨੇ ਤਾਂ ਪਿਆਰਿਓ ਪੂਰਾ ਸਤਿਕਾਰ ਦੇ ਨਾਲ ਨਾ ਥੋੜੀ ਲੈਣਾ, ਅੱਧਾ ਅਧੂਰਾ ਹੀ ਨਾਮ ਲੈਣਾ। ਉਹਨੇ ਕਿਹਾ, ਅੱਛਾ ਉਹ ਗੁਰੂ ਗੋਬਿੰਦ ਸਿੰਘ, ਤੁਸੀਂ ਉਹਦੇ ਸਿੱਖ ਹੋ। ਆਹਾ ਹੁਣ ਪਤਾ ਚੱਲਿਆ। ਕਹਿੰਦਾ, ਕਿੱਥੇ ਰਹਿੰਦਾ ਭਾਈ ਤੁਹਾਡਾ ਗੁਰੂ ਹੁਣ?
1: ਬੈਠ ਕਰ ਤੁਮ ਪਠਾਇਓ।
0: ਇੱਥੇ ਲੁਕ ਛੁਪ ਕਰਕੇ ਤੁਹਾਡਾ ਗੁਰੂ ਬੈਠ ਗਿਆ ਤੇ ਤੁਹਾਨੂੰ ਭੇਜਣਾ ਕੀਤਾ, ਜਿਨ੍ਹਾਂ ਨੂੰ ਮਾਰਨ ਦੇ ਲਈ ਮੈਨੇ ਬਹੁਤ ਸਾਰੀਆਂ ਫੌਜਾਂ ਨੂੰ ਭੇਜਿਆ, ਲੇਕਿਨ ਤੁਹਾਡਾ ਗੁਰੂ ਇਹੋ ਜਿਹਾ ਮਰਦਾ ਹੀ ਨਹੀਂ ਹੈ। ਬੜੇ ਯਤਨ ਕੀਤੇ, ਸਾਡੀਆਂ ਫੌਜਾਂ ਮਰ ਜਾਂਦੀਆਂ, ਹਲਾਕ ਹੋ ਜਾਂਦੀਆਂ, ਇਹ ਮਿਸ਼ਨ ਦੇ ਉੱਤੇ ਜਾਂਦੇ, ਬਾਅਦ ਵਿੱਚ ਕਹਿੰਦੇ ਜੀ ਮਾਰ ਦਿੱਤਾ। ਕਈ ਵਾਰੀ ਪਿਆਰਿਓ ਯਾਦ ਰੱਖੋ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੂੰ ਮਾਰਨ ਦੇ ਕਈ ਵਾਰੀ ਦਾਅਵੇ ਹੋਏ ਹਨ। ਕਈ ਵਾਰੀ ਪਿਆਰਿਓ ਅਨੰਦਪੁਰ ਸਾਹਿਬ ਦੇ ਵਿੱਚ ਵੀ ਕਹਿ ਦਿੱਤਾ, ਗੁਰੂ ਗੋਬਿੰਦ ਸਿੰਘ ਜੀ ਖਤਮ ਹੋ ਗਏ। ਚਮਕੌਰ ਦੀ ਗੜੀ ਦੇ ਵਿੱਚ ਵੀ ਲੰਬਾ ਸਮਾਂ ਭੁਲੇਖਾ ਪੈਂਦਾ ਰਿਹਾ। ਉਹ ਤੋਂ ਬਾਅਦ ਖਿਦਰਾਣੇ ਦੀ ਢਾਬ ਤੇ ਵੀ ਭੁਲੇਖਾ ਪੈਂਦਾ ਰਿਹਾ ਤੇ ਉਹਨੇ ਕਹਿ ਦਿੱਤਾ ਸੀ ਨਾ ਜੀ, ਮਾਰ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੂੰ, ਤਾਂ ਹੀ ਤਾਂ ਪਿਆਰਿਓ ਉੱਥੋਂ ਨਾ ਸੂਬਾ ਸਰਹੰਦ ਵਾਪਸ ਗਿਆ। ਕਹਿੰਦਾ, ਤੁਹਾਡਾ ਗੁਰੂ ਗੋਬਿੰਦ ਸਿੰਘ ਜਿਹੜਾ ਇੰਨੇ ਵਾਰੀ ਹਮਲੇ ਕੀਤੇ, ਲੇਕਿਨ ਹਰ ਵਾਰੀ ਬਚ ਜਾਂਦਾ।
1: ਹੇਠਾਂ ਰਹਿਓ ਕੇ ਅਨੰਤ ਸਿਧਾਇਓ।
0: ਇਹ ਹੁਣ ਜਦੋਂ ਉਹਨਾਂ ਨੇ ਕਿਹਾ ਕਿ ਹੁਣ ਕਿਹੜੇ ਅਸਥਾਨ ਤੇ ਆ, ਤੇ ਇਹ ਟਿਚਰਾਂ ਕਰਦੇ, ਮਖੌਲ ਕਰਦੇ, ਕਹਿੰਦਾ ਕਿ ਜਿਹੜੇ ਪਿਆਰੇ ਉਹ ਭਗੌੜੇ ਹੁੰਦੇ ਨਾ, ਜਿਹੜੇ ਸਜ਼ਾ ਯਾਫਤਾ ਜਾਂ ਜਿਨ੍ਹਾਂ ਨੂੰ ਡਰ ਹੁੰਦਾ, ਉਹ ਇੱਕ ਥਾਂ ਤੇ ਟਿਕ ਕੇ ਨਹੀਂ ਰਹਿੰਦੇ। ਇਹਨੇ ਇਹ ਬਚਨ ਕੀਤਾ ਨਾ, ਤੈਠਾਂ ਰਹਿਓ ਕੇ ਅਨੰਤ ਸਿਧਾਇਓ। ਉਹਨਾਂ ਨੂੰ ਪੁੱਛਿਆ ਨਾ ਭਾਈ ਦਇਆ ਸਿੰਘ ਜੀ ਨੂੰ ਕਿ ਤੁਹਾਡਾ ਗੁਰੂ ਕਿੱਥੇ ਆ, ਹੁਣ ਉੱਥੇ ਹੀ ਹੈ ਕਿ ਜਾਂ ਉੱਥੋਂ ਵੀ ਭੱਜ ਗਿਆ ਮੇਰੇ ਡਰ ਤੋਂ, ਕਿਉਂਕਿ ਤੁਸੀਂ ਆਏ ਹੋ, ਜੇ ਮੈਨੂੰ ਪਤਾ ਚੱਲ ਗਿਆ ਮੈਨੇ ਫੌਜਾਂ ਭੇਜ ਦਿੱਤੀਆਂ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲੈਣਾ। ਇਸ ਕਰਕੇ ਜਿਹੜੇ ਸਜ਼ਾ ਯਾਫਤਾ ਜਾਂ ਭਗੌੜੇ ਬੰਦੇ ਇੱਕ ਥਾਂ ਤੇ ਨਹੀਂ ਟਿੱਕੇ ਰਹਿੰਦੇ, ਲੱਗਦਾ ਤੁਹਾਡਾ ਗੁਰੂ ਗੋਬਿੰਦ ਸਿੰਘ ਉੱਥੋਂ ਵੀ ਭੱਜ ਗਿਆ।
1: ਦਇਆ ਸਿੰਘ ਸੁਣੋਤਰ ਦੀ ਨਾਲ,
0: ਭਾਈ ਦਇਆ ਸਿੰਘ ਸਾਹਿਬ ਜੀ ਬੇਬਾਕੀ ਦੇ ਨਾਲ ਨਿਰਭੀਕ ਹੋ ਕਰਕੇ ਗਰਜਵੀਆਂ

0: ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਉਹ ਅਵਨਾਸੀ ਪੁਰਖ ਹੈ ਸਭ ਮੈਂ ਰਹਿਆ ਸਮਾਏ। ਮਹਾਰਾਜ ਨੇ ਕਿਹਾ ਨਾ ਮੋਹਿ ਮੋਹਿਆ ਜਾਣੈ ਦੂਰ ਹੈ, ਕਹੋ ਨਾਨਕ ਸਦਾ ਹਜ਼ੂਰ ਹੈ। ਕਹਿਣ ਲੱਗੇ ਕਿ ਬੇਈਮਾਨਾ ਤੂੰ ਮਹਾਰਾਜ ਨੂੰ ਕੀ ਉਹਨਾਂ ਦੀ ਸ਼ਖਸੀਅਤ ਤੋਂ ਤੂੰ ਪ੍ਰਭਾਵਿਤ ਹੋ ਸਕਦਾ, ਜਾਣੂ ਹੋ ਸਕਦਾ। ਹਾਂ, ਸਰੀਰ ਇੱਕ ਪਾਸੇ ਆਤਮਕ ਰੂਪ ਦੇ ਵਿੱਚ ਵੇਖਿਆ ਜਾਵੇ, ਜ਼ਰੇ ਜ਼ਰੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਵਾਸਾ ਹੈ। ਜਿੱਥੇ ਵੀ ਕੋਈ ਗੁਰਮੁਖ ਪਿਆਰਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੂੰ ਚੇਤੇ ਕਰਦਾ, ਯਾਦ ਕਰਦਾ,
1: ਤੇਰੇ ਆਗੇ ਗੁਰ ਸੋਏ,
0: ਬਸ ਉੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਹੁੰਚ ਜਾਂਦੇ। ਭਾਈ ਦਇਆ ਸਿੰਘ ਜੀ ਨੇ ਕਿਹਾ ਕਿ ਤੂੰ ਸਾਨੂੰ ਵੇਖ ਰਿਹਾ ਨਾ, ਯਾਦ ਰੱਖ ਇਹ ਦਇਆ ਸਿੰਘ ਦਾ ਸਰੀਰ ਹੈ, ਲੇਕਿਨ ਸਾਡੇ ਅੰਦਰ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਵਰਤ ਰਹੇ ਹਨ। ਕਿਉਂਕਿ ਆਪ ਮਹਾਰਾਜ ਜੀ ਨੇ ਕਿਹਾ ਸਿੱਖ ਪੰਚਨ ਮਹਿ ਮੇਰੋ ਵਾਸਾ। ਮਹਾਰਾਜ ਨੂੰ ਸਿੱਖਾਂ ਨੇ ਬੇਨਤੀ ਕੀਤੀ ਸੀ ਨਾ, ਸਤਿਗੁਰੂ ਮਹਾਰਾਜ ਭਾਈ ਨੰਦ ਲਾਲ ਜੀ ਨੇ ਵੀ ਕਿਹਾ ਤੁਮ ਜੋ ਕਹਿਤ ਹੋ ਸਤਿਗੁਰੂ ਦਰਸ਼ਨ ਕਰ ਮੋਹੇ ਆਏ, ਲਖੀਏ ਤੁਮਰਾ ਦਰਸ਼ਨ ਕਹਾਂ ਕਹੋ ਮੋਹੇ ਸਮਝਾਏ। ਕਿ ਮਹਾਰਾਜ ਤੁਸੀਂ ਕਹਿੰਦੇ ਕਿ ਜੀ ਸਾਡੇ ਰੋਜ਼ ਦਰਸ਼ਨ ਕਰੋ, ਰੋਜ਼ ਦਰਸ਼ਨ ਕਰੋ, ਤੇ ਤੁਹਾਡਾ ਦਰਸ਼ਨ ਕਿੱਥੋਂ ਪ੍ਰਾਪਤ ਹੋਵੇਗਾ? ਚਲੋ ਤੁਹਾਡੇ ਹਜ਼ੂਰੀਏ ਤੁਹਾਡੇ ਨਿਕਟ ਵਰਤੀ ਤਾਂ ਰੋਜ਼ ਦਰਸ਼ਨ ਕਰ ਲੈਣਗੇ, ਜਿਹੜੇ ਦੂਰ ਰਹਿੰਦੇ ਹਨ ਉਹ ਕਿੱਥੇ ਕਰਨਗੇ? ਮਹਾਰਾਜ ਨੇ ਕਿਹਾ ਕਿ ਤੀਨ ਰੂਪ ਹੈ ਮੋਹੇ ਕੋ, ਸੁਨਹੋ ਨੰਦ ਚਿਤ ਲਾਏ ਨਿਰਗੁਣ ਸਰਗੁਣ ਗੁਰ ਸ਼ਬਦ ਹੈ ਕਹੋ ਤੋਹੇ ਸਮਝਾਏ। ਇੱਕ ਤਾਂ ਨਿਰਗੁਣ ਰੂਪ ਹੈ ਜ਼ਰੇ ਜ਼ਰੇ ਦੇ ਵਿੱਚ, ਜਿਹਦੇ ਲਈ ਬਚਨ ਕੀਤਾ ਨਾ ਭਾਈ ਨੰਦ ਲਾਲ ਜੀ ਨੇ, ਨੂਰ ਹਰ ਦਰ ਚਸ਼ਮ ਗੁਰੂ ਗੋਬਿੰਦ ਸਿੰਘ, ਰੂਹ ਹਰ ਦਰ ਜਿਸਮ ਗੁਰੂ ਗੋਬਿੰਦ ਸਿੰਘ। ਹਰ ਅੱਖਾਂ ਦੇ ਵਿੱਚ ਵੇਖਣ ਵਾਲਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਹਰ ਰੂਹਾਂ ਦੇ ਵਿੱਚ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਵਾਸਾ ਹੋ ਰਿਹਾ। ਦੂਜਾ ਬਚਨ ਕੀਤਾ ਨਿਰਗੁਣ ਸਰਗੁਣ, ਸਰਗੁਣ ਸ਼ਬਦ ਕਿਹੜਾ? ਕਿ ਤੀਸਰ ਰੂਪ ਸਿੱਖ ਹੈ ਮੋਰ, ਗੁਰਬਾਣੀ ਰਤ ਜਿਹ ਨਿਸਪ ਹੋਰ। ਜਿਹੜੇ ਗੁਰੂ ਕੇ ਸਿੱਖ ਹਨ ਪਿਆਰਿਓ, ਮਹਾਰਾਜ ਨੇ ਬਚਨ ਕੀਤਾ ਖਾਲਸਾ ਜੀਓ ਸਾਡੇ ਦਰਸ਼ਨ ਕਰਨਾ ਹੈ। ਉਹਨਾਂ ਨੇ ਕਿਹਾ ਮਹਾਰਾਜ ਕਿਸ ਤਰ੍ਹਾਂ ਕਰੀਏ? ਕਹਿਣ ਲੱਗੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੋ, ਬਾਣੀ ਦੇ ਦਰਸ਼ਨ ਕਰੋ। ਸਿੰਘਾਂ ਨੇ ਕਿਹਾ ਮਹਾਰਾਜ ਹਰ ਵਾਰੀ ਸਰੂਪ ਦੇ ਥੋੜ੍ਹੀ ਦਰਸ਼ਨ ਹੋਣਗੇ। ਉਸ ਵੇਲੇ ਗੁਟਕਾ ਸਾਹਿਬ ਵੀ ਪ੍ਰਾਪਤ ਹੋਣਾ ਬੜਾ ਔਖਾ ਸੀ। ਕਹਿਣ ਲੱਗੇ ਸਾਨੂੰ ਬਾਣੀ ਦੇ ਵੀ ਦਰਸ਼ਨ ਦੁਰਲੱਭ ਹੋ ਜਾਂਦੇ, ਫਿਰ ਕੀ ਕਰੀਏ? ਮਹਾਰਾਜ ਨੇ ਕਿਹਾ ਚੜ੍ਹਦੀ ਕਲਾ ਵਾਲੇ ਗੁਰੂ ਕੇ ਸਿੱਖ ਜਿਹੜੇ ਹਨ ਉਹਨਾਂ ਦੇ ਦਰਸ਼ਨ ਕਰੋ, ਉਹਨਾਂ ਦੇ ਦਰਸ਼ਨਾਂ ਦੇ ਵਿੱਚੋਂ ਸਾਡੇ ਦਰਸ਼ਨ ਹੋ ਜਾਣਗੇ। ਸਿੱਖਾਂ ਨੇ ਕਿਹਾ ਬੜੇ ਪਿਆਰੇ ਉਹ ਕੀਮਤੀ ਪ੍ਰਸ਼ਨ ਹਨ। ਉਹ ਕਹਿਣ ਲੱਗੇ ਕਈ ਵਾਰੀ ਸਮਾਂ ਇਹੋ ਜਿਹਾ ਆ ਜਾਂਦਾ ਕੋਈ ਸਿੱਖ ਨਹੀਂ ਮਿਲਦਾ, ਬੰਦਾ ਇਕੱਲਾ ਰਹਿ ਜਾਂਦਾ, ਉਸ ਵੇਲੇ ਕਿਸ ਤਰ੍ਹਾਂ ਦਰਸ਼ਨ ਕਰੀਏ? ਮੇਰੇ ਪਾਤਸ਼ਾਹ ਜੀ ਨੇ ਕਿਹਾ ਖਾਲਸਾ ਜੀਓ ਫਿਰ ਚੜ੍ਹਦੀ ਕਲਾ ਦੇ ਵਿੱਚ ਤਿਆਰ ਪਰ ਤਿਆਰ ਸੁਚੇਤਾ ਕਰਕੇ ਗੁਰਬਾਣੀ ਦਾ ਜਾਪ ਕਰਨਾ ਕਰੋ, ਸ਼੍ਰੀ ਜਪਜੀ ਸਾਹਿਬ ਆਦਿਕ ਵੱਧ ਤੋਂ ਵੱਧ ਬਾਣੀਆਂ ਦਾ ਜਾਪ ਕਰੋ, ਪਾਠ ਕਰੋ, ਸਿਮਰਨ ਕਰੋ। ਇਹ ਪਾਠ ਸਿਮਰਨ ਬਾਣੀ ਦੇ ਪਾਠ ਦਰਸ਼ਨ ਕਰਨ ਤੋਂ ਬਾਅਦ ਕਿਸੇ ਸ਼ੀਸ਼ੇ ਆਈਨੇ ਦੇ ਅੱਗੇ ਖੜ ਜਾਓ ਤੇ ਉਸ ਆਈਨੇ ਦੇ ਵਿੱਚ ਆਪਣਾ ਪ੍ਰਤੀਬਿੰਬ ਆਪਣਾ ਰੂਪ ਨਿਹਾਰੋ ਤੇ ਉਹਨੂੰ ਹੀ ਵੇਖ ਕਰਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਜੀ ਨੇ ਕਿਹਾ ਤੈਨੂੰ ਤੇਰੇ ਰੂਪ ਦੇ ਵਿੱਚ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਹੋ ਜਾਣਗੇ। ਕਿਉਂਕਿ ਜਿੰਨੇ ਵੀ ਚੜ੍ਹਦੀ ਕਲਾ ਵਾਲੇ ਭਾਵਨਾ ਵਾਲੇ ਗੁਰੂ ਕੇ ਸਿੱਖ, ਮਹਾਰਾਜ ਨੇ ਕਿਹਾ ਬਾਣੀ ਬਾਣੇ ਦਾ ਧਾਰਨੀ ਜਿਹੜਾ ਗੁਰੂ ਕਾ ਖਾਲਸਾ ਉਸ ਰੂਪ ਦੇ ਵਿੱਚ ਮੇਰਾ ਵਾਸਾ ਹੁੰਦਾ।
1: ਹੁਣ
0: ਪਿਆਰਿਓ ਅਰੰਗਾ ਫਿਰ ਪੁੱਛਦਾ ਸਿੰਘਾਂ ਦੇ ਤਾਈ, ਦੇਖੋ ਬੇਬਾਕੀ ਵਕਤੀ ਬਾਦਸ਼ਾਹ ਸਭ ਤੋਂ ਬੇਈਮਾਨ ਕੱਟਰ ਹੈ, ਲੇਕਿਨ ਸਿੱਖਾਂ ਦੀ ਦਲੇਰੀ ਵੇਖੋ ਤੇ ਉਹ ਤੋਂ ਨਹੀਂ ਡਰਦੇ ਹਨ, ਬੇਬਾਕੀ ਦੇ ਨਾਲ ਬਚਨ ਕਰਦੇ ਹਨ।
1: ਸਿੱਖ ਅਰ ਗੁਰੂ ਤੁਮਾਰੇ
0: ਤੇ ਕਹਿੰਦਾ ਅੱਛਾ ਅੱਛਾ ਇਹ ਤੁਸੀਂ ਗੁਰੂ ਕੇ ਸਿੱਖ ਤੇ ਗੁਰੂ ਗੋਬਿੰਦ ਸਿੰਘ ਤੁਹਾਡਾ ਗੁਰੂ ਹੈ ਨਾ, ਤੇ ਮੈਨੂੰ ਇਹ ਵੀ ਪਤਾ ਚੱਲਿਆ ਕਿ ਤੁਹਾਡੇ ਗੁਰੂ ਕੇ ਸਿੱਖ ਤੇ ਗੁਰੂ ਗੋਬਿੰਦ ਸਿੰਘ ਦੇ ਵਿੱਚ ਬਹੁਤ ਜ਼ਿਆਦਾ ਕਰਾਮਾਤ ਹੈ।
1: ਦਇਆ ਸਿੰਘ ਸੁਣੋ ਉੱਤਰ
0: ਤੇ ਇਹ ਸੁਣ ਕਰਕੇ ਭਾਈ ਦਇਆ ਸਿੰਘ ਜੀ ਦੇਖੋ ਤੁਰੰਤ ਜਵਾਬ ਦਿੰਦੇ ਹਨ,
1: ਕੁੱਤੇ ਭੀ ਕਰ
0: ਕਹਿਣ ਲੱਗੇ ਲੱਗੇ ਕਿ ਓਏ ਚੁਗੱਤਿਆ ਕੀ ਤੈਨੂੰ ਦੱਸੀਏ, ਤੂੰ ਕਹਿੰਦਾ ਗੁਰੂ ਤੇ ਗੁਰੂ ਕੇ ਸਿੱਖਾਂ ਅੰਦਰ ਸੁਣਿਆ ਬੜੀ ਕਰਾਮਾਤ ਹੁੰਦੀ ਹੈ। ਭਾਈ ਦਇਆ ਸਿੰਘ ਸਾਹਿਬ ਜੀ ਨੇ ਬਚਨ ਕੀਤਾ ਕਿ ਗੁਰੂ ਕਰਦੇ ਕੂਕਰ ਕੁੱਤੇ ਜਿਹੜੇ ਹੁੰਦੇ ਨਾ ਉਹਨਾਂ ਦੇ ਵਿੱਚ ਵੀ ਕਰਾਮਾਤਾਂ ਬੋਲਦੀਆਂ ਹਨ, ਉਹ ਵੀ ਕਰਾਮਾਤੀ ਬਣ ਜਾਂਦੇ ਹਨ। ਪਸ਼ੂ ਪ੍ਰੇਤ ਮੁਗਧ ਪਏ ਸ਼ਰੋਤੇ, ਪਸ਼ੂ ਪ੍ਰੇਤ ਇਹ ਵੀ ਪਿਆਰੇ ਉਹ ਸ਼ਰੋਤੇ ਬਣ ਜਾਂਦੇ, ਇਹਨਾਂ ਦੀ ਵੀ ਪਿਆਰੀ ਉਹ ਕਿਸਮਤ ਖੁੱਲ ਜਾਂਦੀ ਹੈ। ਮੈਂ ਬੇਨਤੀ ਕਰਾਂ, ਦੇਖੋ ਇਹ ਹੁਣ ਕੁੱਤਿਆਂ ਦਾ ਜੋ ਬਚਨ ਆਇਆ, ਭਾਈ ਦਇਆ ਸਿੰਘ ਜੀ ਨੇ ਕਿਹਾ ਗੁਰੂ ਘਰ ਦੇ ਕੂਕਰਾਂ ਦੇ ਵਿੱਚ ਵੀ ਪਿਆਰੇ ਉਹ ਕਰਾਮਾਤ ਹੁੰਦੀ ਹੈ। ਮੈਂ ਆਪ ਨੂੰ ਬੇਨਤੀ ਕਰਾਂ ਪਿਆਰਿਓ, ਅੱਜ ਵੀ ਆਪ ਜੀ ਇਹ ਕਰਾਮਾਤ ਵੇਖਣੀ ਨਾ, ਇਹ ਗੁਰੂ ਘਰ ਮਹਾਰਾਜ ਜੀ ਦੀ ਕਲਾ ਕਿ ਪਸ਼ੂ ਪ੍ਰੇਤ ਮੁਗਧ ਪਏ ਸ਼ਰੋਤੇ, ਪਸ਼ੂ ਵੀ ਪਿਆਰਿਓ ਇਹ ਸ਼ਰੋਤੇ ਬਣ ਜਾਂਦੇ ਹਨ। ਅੱਜ ਵੀ ਦੇਖੋ ਆਪ ਗੁਰੂ ਕਰਦੇ ਆ ਪ੍ਰੀਮੀਅਸ ਜਿਹੜਾ ਨਾ ਇਹ ਤੋਂ ਬਾਰ ਜਿਹੜੀ ਸੜਕ ਜਿਹੜੀ ਹੈ ਤੁਸੀਂ ਗੇੜਾ ਕੱਢਣਾ ਕਰੋ, ਬਹੁਤ ਸਾਰੇ ਕੁੱਤੇ ਤੁਹਾਨੂੰ ਨਜ਼ਰ ਆਉਣਗੇ। ਤੇ ਆਪ ਜੀ ਦੇਖੋ ਜਦੋਂ ਅੰਮ੍ਰਿਤ ਵੇਲੇ ਹੁਕਮਨਾਮੇ ਤੋਂ ਬਾਅਦ ਜਕਾਰੇ ਜਦੋਂ ਛੱਡੇ ਜਾਂਦੇ, ਜਦੋਂ ਵੀ ਗੁਰੂ ਘਰ ਦੇ ਵਿੱਚ ਪਿਆਰਿਓ ਸਿੰਘ ਜਿਹੜਾ ਨਾ ਤੇ ਖਾਸ ਕਰਕੇ ਅੰਮ੍ਰਿਤ ਵੇਲੇ ਤੇ ਸ਼ਾਮਾਂ ਦੇ ਵੇਲੇ ਦੁਪਹਿਰੇ ਤਾਂ ਉਹ ਆਪਣੇ ਪਿਆਰਿਓ ਇਹਦੇ ਵਿੱਚ ਹੁੰਦੇ ਹਨ, ਲੇਕਿਨ ਖਾਸ ਕਰਕੇ ਅਸੀਂ ਵੇਖਿਆ ਸਵੇਰ ਤੇ ਸ਼ਾਮ ਜਦੋਂ ਟਿਕ ਜਾਂਦੇ ਆਰਾਮ ਵਿੱਚ ਹੁੰਦੇ, ਜਦੋਂ ਇੱਥੇ ਪਿਆਰਿਓ ਗੁਰੂ ਕਾ ਕੋਈ ਵੀ ਸਿੰਘ ਉੱਚੀ ਆਵਾਜ਼ ਦੇ ਵਿੱਚ ਜਕਾਰਾ ਛੱਡਦਾ, ਉਹ ਸਾਰੇ ਕੁੱਤੇ ਪਿਆਰਿਓ ਜਿੱਥੇ ਵੀ ਬੈਠੇ ਹੁੰਦੇ ਨਾ ਮੂੰਹ ਤਾਂ ਚੱਕ ਕਰਕੇ ਉਹ ਵੀ ਪਿਆਰਿਓ ਆਪਣੀ ਬੋਲੀ ਦੇ ਵਿੱਚ ਜਕਾਰਾ ਛੱਡਦੇ ਹਨ। ਕਈ ਵਾਰੀ ਆਪਨੇ ਆ ਇੰਟਰਨੈਟ ਦੇ ਵਿੱਚ ਵੀ ਵੇਖਿਆ ਹੋਵੇਗਾ, ਬਹੁਤ ਸਾਰੇ ਇੱਕ ਕੁੱਤੇ ਨਹੀਂ ਬਹੁਤ ਕੁੱਤੇ ਜੇ ਵੇਖਣਾ ਨਾ ਸ਼ਾਮ ਨੂੰ ਪਿਆਰਿਓ ਆਰਤੀ ਦੇ ਵੇਲੇ ਤੇ ਜਦੋਂ ਸ਼ਸਤਰਾਂ ਦੇ ਦਰਸ਼ਨ ਕਰਾਏ ਜਾਂਦੇ ਉਹ ਤੋਂ ਬਾਅਦ ਜਦੋਂ ਜਕਾਰੇ ਛੱਡਦੇ ਨਾ ਪਿਆਰਿਓ ਤੇ ਆਪ ਜੀ ਦੇਖੋ ਬਾਰ ਬਾਰ ਗੇੜਾ ਕੱਢ ਕੇ ਆਓ, ਕਈ ਕੁੱਤੇ ਜਿਹੜੇ ਜਦੋਂ ਇੱਥੇ ਜਕਾਰਾ ਛੱਡਦਾ ਕੁੱਤਾ ਵੀ ਜਿਹੜਾ ਵੂ ਕਰਕੇ ਉੱਤੇ ਮੂੰਹ ਕਰਕੇ ਪਿਆਰਿਓ ਇਹ ਕਰਦੇ, ਬਹੁਤ ਸਾਰੇ ਇਹੋ ਜਿਹੇ ਕੁੱਤੇ ਪਿਆਰਿਓ ਕਿ ਜਦੋਂ ਗਾਗਰ ਦੀ ਸੇਵਾ ਹੁੰਦੀ ਨਾ ਉਹ ਵੀ ਜਿਹੜਾ ਕੁੱਤਾ ਹੈ ਜਿਹੜੇ ਨਾ ਉੱਥੇ ਬਹਿ ਜਾਇਆ ਕਰਦੇ, ਜਿੱਥੇ ਅਸਥਾਨ ਦੇ ਉੱਤੇ ਪਿਆਰਿਓ ਨਾਮ ਜਪਾਇਆ ਜਾਂਦਾ, ਕਈ ਕੁੱਤੇ ਦੇਖੋ ਉਹ ਵੀ ਅੱਗੇ ਆ ਕਰਕੇ ਸਭ ਤੋਂ ਅੱਗੇ ਆ ਕਰਕੇ ਬੈਠ ਜਾਂਦੇ ਹਨ। ਇੱਥੇ ਵੀ ਕਈ ਕੁੱਤੇ ਜਿਹੜੇ ਨਾ ਪਿਆਰਿਓ ਇਹ ਦੇਵੜੀ ਦੇ ਅੱਗੇ ਖੜ ਜਾਂਦੇ, ਅੰਦਰ ਨਹੀਂ ਆਉਂਦੇ, ਉੱਥੇ ਪੂਰੀ ਇੰਤਜ਼ਾਰ ਦੇ ਵਿੱਚ ਰਹਿੰਦੇ ਹਨ। ਤੇ ਜਦੋਂ ਗਾਗਰ ਦੀ ਸੇਵਾ ਦੇ ਲਈ ਗੁਰਮੁਖ ਪਿਆਰੇ ਜਾਂਦੇ, ਸੰਗਤਾਂ ਜਾਂਦੀਆਂ, ਕੁੱਤੇ ਅੱਗੇ ਹੋ ਕਰਕੇ ਜਾਂਦੇ ਹਨ। ਇਹ ਅੱਜ ਦੀ ਗੱਲ ਨਹੀਂ ਹੈ ਪਿਆਰਿਓ, ਬਹੁਤ ਪੁਰਾਤਨ, ਬਹੁਤ ਸਾਲ ਜਦੋਂ ਅਸੀਂ ਛੋਟੇ ਹੁੰਦੇ ਉਸ ਵੇਲੇ ਵੀ ਵੇਖਦੇ ਕਈ ਕੁੱਤੇ ਪਿਆਰਿਓ ਇਸ ਤਰ੍ਹਾਂ ਹੀ ਨਾਲ ਚੱਲਦੇ ਤੇ ਇਹ ਕਰਨਾ ਪੂਰਾ ਟੋਲਾ ਜਿਹੜਾ ਅੱਗੇ ਪਿੱਛੇ ਹੋ ਕਰਕੇ ਚੱਲਦੇ ਹਨ। ਫਿਰ ਜਦੋਂ ਇਹ ਸੇਵਾ ਵਾਪਸ ਆ ਜਾਂਦੀ ਫਿਰ ਆਪਣੇ ਕੰਮਾਂ ਵਿੱਚ ਲੱਗ ਜਾਂਦੇ। ਕਹਿਣ ਦਾ ਮਤਲਬ ਪਿਆਰਿਓ ਪਸ਼ੂ ਪ੍ਰੇਤ ਵੀ ਜਿਹੜੇ ਗੁਰੂ ਘਰ ਦੀ ਇਹੋ ਜਿਹੀ ਬਾਣੀ ਦੀ ਤਾਸੀਰ ਹੈ ਉਹਨਾਂ ਨੂੰ ਲੱਗ ਕਰਕੇ ਪਿਆਰਿਓ ਉਹਨਾਂ ਦਾ ਵੀ ਜੀਵਨ ਬਦਲ ਜਾਂਦਾ, ਉਹ ਵੀ ਸ਼ਰੋਤੇ ਬਣ ਜਾਂਦੇ ਹਨ। ਸੋ ਮਹਾਰਾਜ ਜੀ ਦਾ ਇਹ ਬਚਨ ਜਿਹੜਾ ਭਾਈ ਦਇਆ ਸਿੰਘ ਜੀ ਧਰਮ ਸਿੰਘ ਜੀ ਕਹਿਣ ਲੱਗੇ, ਉਹ ਬੇਈਮਾਨਾ ਤੂੰ ਸਿੱਖਾਂ ਦੀ ਕੀ ਕਰਾਮਾਤ ਵੇਖਣੀ ਚਾਹੁੰਦਾ, ਗੁਰੂ ਘਰ ਦੇ ਕੂਕਰ ਜਿਹੜੇ ਕੁੱਤੇ ਜਿਹੜੇ ਹਨ ਉਹਨਾਂ ਵਿੱਚ ਵੀ ਕਰਾਮਾਤ ਬੋਲਦੀ ਹੈ,
1: ਗੁਰ ਸਿੱਖਨ ਅਰ ਗੁਰ ਕੇ ਬਿਖਾ,
0: ਤੂੰ ਗੁਰੂ ਕੇ ਸਿੱਖ ਤੇ ਗੁਰਾਂ ਦੀ ਗੱਲ ਕਰਦਾ, ਹੁਣ ਗੁਰੂ ਘਰ ਦੇ ਕੁੱਤਿਆਂ ਦੇ ਵਿੱਚ ਜਦੋਂ ਕਰਾਮਾਤ ਹੈ ਤੇ ਗੁਰੂ ਸਿੰਘਾਂ ਦੇ ਵਿੱਚ ਕਿੰਨੀ ਜ਼ਿਆਦਾ ਕਰਾਮਾਤ ਹੋਵੇਗੀ। ਸੁਣ ਕਰਕੇ ਪਿਆਰਿਓ ਅਰੰਗਾ ਜਿਹੜਾ ਹੈ ਉਹਦੀ ਛਾਤੀ ਜਿਹੜੀ ਇਕਦਮ ਸੁਲਗ ਗਈ ਹੈ, ਇਹ ਬਹੁਤ ਜ਼ਿਆਦਾ ਤਰਕ ਨਾ ਕਰਦਿਆਂ ਹੋਇਆਂ ਕਿਉਂਕਿ ਉਹਨੂੰ ਸਿੱਧਾ ਜਵਾਬ ਦੇ ਦਿੱਤਾ ਕਿ ਬੇਈਮਾਨਾ ਸਾਡੀ ਕਰਾਮਾਤ ਵੇਖਣੀ ਚਾਹੁੰਦਾ, ਗੁਰੂ ਘਰ ਦੇ ਕੂਕਰਾਂ ਦੇ ਵਿੱਚ ਵੀ ਕਰਾਮਾਤ ਬੋਲਦੀ ਹੈ। ਇਹ ਸੁਣ ਕਰਕੇ ਪਿਆਰੇ ਉਹਨੂੰ ਛਾਤੀ ਵਿੱਚ ਅੱਗ ਲੱਗ ਗਈ ਤੇ ਕਹਿਣ ਲੱਗਾ ਕਿ ਸਿੰਘੋ ਜੇ ਤੁਸੀਂ ਕਹਿੰਦੇ ਨਾ ਕੁੱਤਿਆਂ ਦੇ ਵਿੱਚ ਵੀ ਕਰਾਮਾਤ ਹੈ
1: ਤਾਂ
0: ਤੇ ਤੁਸੀਂ ਇੱਕ ਕੰਮ ਕਰਨਾ ਕਰੋ, ਤੁਹਾਡਾ ਜਿਹੜਾ ਗੁਰੂ ਘਰ ਦਾ ਕੁੱਤਾ ਕੂਕਰ ਜਿਹੜਾ ਮੇਰੇ ਕੋਲ ਮੰਗਵਾਓ,
1: ਕਰਾਮਾਤ ਕਿਉਂ ਹੈ ਤਿਸ ਮਾਹੀ,
0: ਤੇ ਮੈਂ ਵੇਖਾਂਗਾ ਉਹ ਕੁੱਤਿਆਂ ਦੇ ਵਿੱਚ ਕਿਸ ਤਰ੍ਹਾਂ ਦੀ ਕਰਾਮਾਤ ਹੁੰਦੀ ਹੈ,
1: ਦਿਖਾਏ ਆਨਹੁ ਮੁਝ ਪਾਹੀ,
0: ਤੇ ਜਾਓ ਜਾ ਕਰਕੇ ਤੁਰੰਤ ਉਹ ਕੁੱਤਾ ਲਿਆਓ। ਗੁਰੂ ਘਰ ਦਾ ਕਹਿੰਦੇ ਨਾ ਗੁਰੂ ਘਰ ਦੇ ਕੂਕਰ ਜਿਹੜੇ ਹਨ, ਮਹਾਰਾਜ ਨੇ ਵੀ ਬਚਨ ਕੀਤਾ ਨਾ ਕਬੀਰ ਕੂਕਰ ਰਾਮ ਕੋ ਮੁਤੀਆਂ ਮੇਰੋ ਨਾਓ, ਗਲੇ ਹਮਾਰੇ ਜੈਵਰੀ ਜੈ ਖਿੰਚੈ ਤਹਿ ਜਾਓ, ਤੇ ਬਚਨ ਕਰਦਾ ਇਹ ਕਹਿੰਦਾ ਕਿ ਜਾਓ ਗੁਰੂ ਘਰ ਦਾ ਕੁੱਤਾ ਜਿਹੜਾ ਲੈ ਕਰਕੇ ਆਓ, ਮੈਂ ਕਰਾਮਾਤ ਵੇਖਣੀ ਚਾਹੁੰਦਾ।
1: ਦਇਆ ਸਿੰਘ
0: ਫੁਰਮਾਇਆ, ਸੁਣ ਕਰਕੇ ਭਾਈ ਦਇਆ ਸਿੰਘ ਜੀ ਨੇ ਬਚਨ ਕੀਤਾ। ਭਾਈ ਧਰਮ ਸਿੰਘ ਸਾਹਿਬ ਜੀ ਨੂੰ ਪਿਆਰਿਓ ਭੇਜ ਦਿੱਤਾ ਕਿ ਜਾਓ ਭਾਈ, ਜੋ ਆਪਣਾ ਕੁੱਤਾ ਜਿਹੜਾ ਉਹਨੂੰ ਬਾਅਦ ਦੇ ਵਿੱਚ ਲਿਆਉਣਾ ਕਰੋ।
1: ਸ਼ਿਕਾਰੀ
0: ਹੁਣ ਪਿਆਰਿਓ ਜਾ ਕਰਕੇ ਉਹ ਸ਼ਿਕਾਰੀ ਕੁੱਤਾ ਜਿਹੜਾ ਹੁਣ ਪਿਆਰਿਓ, ਕੁੱਤਿਆਂ ਦੀ ਵੀ ਬਹੁਤ ਸਾਰੀ ਨਸਲ ਹੁੰਦੀ, ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਵਿੱਚ ਨਸਲਾਂ ਹੁੰਦੀਆਂ। ਇੱਕ ਪਿਆਰਿਓ ਸ਼ਿਕਾਰੀ ਕੁੱਤਾ ਹੁੰਦਾ, ਇਹ ਸ਼ਿਕਾਰੀ ਕੁੱਤਾ ਇਹਨੂੰ ਵੇਖ ਕਰਕੇ ਹੀ ਪਤਾ ਲੱਗ ਜਾਂਦਾ, ਉਹਦੀ ਬਣਤਰ ਹੀ ਇਹੋ ਜਿਹੀ ਹੁੰਦੀ ਹੈ। ਹੁਣ ਅੱਗੇ ਦੱਸਦੇ ਹਨ, ਤੇ ਇਹਦਾ ਜਿਹੜਾ ਹੈ ਪਤਲੋ ਮੁੱਖ ਸ਼ਿਕਾਰੀ ਕੁੱਤਾ ਜਿਹੜਾ ਨਾ ਪਿਆਰਿਓ, ਉਹਦਾ ਮੂੰਹ ਜਿਹੜਾ ਨਾ ਬੜਾ ਸੌੜਾ ਜਿਹਾ ਹੁੰਦਾ, ਦੱਬਿਆ ਜਿਹਾ ਹੁੰਦਾ। ਲਾਂਗੁਲ ਸਟਕਾਰੀ ਤੇ ਪਤਲਾ ਮੂੰਹ ਤੇ ਪੂਛ ਜਿਹੜੀ ਹੈ ਫਟਕਾਰ ਦਾ ਭਾਵ ਕਿ ਲੰਬੀ ਸਾਰੀ ਉਹਦੀ ਪੂਛ ਹੁੰਦੀ ਹੈ ਤੇ ਨਾਲ ਉਹਦਾ ਕੱਦ ਜਿਹੜਾ ਹਾਈਟ ਬੜੀ ਤਕੜੀ ਹੁੰਦੀ ਹੈ ਤੇ ਲੰਬਾਈ ਦੇ ਵਿੱਚ ਵੀ ਬੜਾ ਪਿਆਰੇ, ਉਹ ਲੰਬਾ ਤੇ ਚੌੜਾ ਵੀ ਬਹੁਤ ਜ਼ਿਆਦਾ ਹੁੰਦਾ, ਦੁਬਲਾ ਪਤਲਾ ਹੁੰਦਾ, ਇਹ ਜ਼ਿਆਦਾ ਤਗੜੇ ਨਹੀਂ ਹੁੰਦੇ, ਹਾਈਟ ਵੀ ਬਹੁਤ ਹੁੰਦੀ ਤੇ ਲੰਬਾਈ ਵੀ ਪਿਆਰਿਓ ਤੇ ਬਹੁਤ ਜ਼ਿਆਦਾ ਹੁੰਦੀ ਹੈ, ਕਿਉਂਕਿ ਲੰਬਾ ਇਹ ਜਦੋਂ ਦੌੜਦਾ ਨਾ ਸਰਪਟ ਦੌੜਦਾ, ਚਾਰੋ ਕਦਮ ਜਿਹੜੇ ਇਹ ਬਹੁਤ ਦੂਰ ਦੂਰ ਤੱਕ ਛਾਲ ਕਈ ਫਿੱਟ ਪਿਆਰਿਓ ਛਾਲਾਂ ਮਾਰ ਕਰਕੇ ਦੌੜਦਾ। ਜਦੋਂ ਸ਼ਿਕਾਰ ਖੇਡਿਆ ਜਾਂਦਾ ਨਾ ਪਿਆਰਿਓ, ਤਾਂ ਇਹ ਜਿਹੜੇ ਸ਼ਿਕਾਰੀ ਕੁੱਤੇ ਇਹਨਾਂ ਦੀ ਨਸਲ ਹੀ ਹੁੰਦੀ ਹੈ। ਅੱਜ ਵੀ ਵੇਖਣਾ ਸ਼ਿਕਾਰੀ ਕੁੱਤਾ ਕਿਹੜਾ ਤੇ ਤੁਹਾਨੂੰ ਪਤਾ ਲੱਗ ਜਾਵੇਗਾ। ਬਹੁਤ ਸਾਰੇ ਕੁੱਤਿਆਂ ਦੀ ਨਸਲ, ਲੇਕਿਨ ਸ਼ਿਕਾਰੀ ਕੁੱਤੇ ਦੀ ਨਸਲ ਵੱਖਰੀ ਹੁੰਦੀ। ਜਦੋਂ ਸ਼ਿਕਾਰ ਖੇਡਣ ਦੇ ਲਈ ਜਾਂਦੇ ਨਾ ਪਿਆਰਿਓ, ਸ਼ਿਕਾਰੀ ਕੁੱਤਿਆਂ ਦਾ ਦਸਤਾ ਹੁੰਦਾ, ਹਿਰਣ ਆਦਿਕ ਕਿੱਥੇ ਲੁੱਕ ਜਾਵੇ ਉਹਨੂੰ ਕਢਾਉਣ ਦੇ ਲਈ, ਕੋਈ ਬਘਿਆੜ ਜਿਹੜਾ ਹੈ ਉੱਥੇ ਲੁੱਕ ਜਾਵੇ ਤੇਂਦੂਆ ਉਹਨੂੰ ਕੱਢਣ ਦੇ ਲਈ, ਜੰਗਲੀ ਸੂਰ ਨੂੰ ਕੱਢਣ ਦੇ ਲਈ, ਖਰਗੋਸ਼ ਆਦਿਕ ਦਾ ਸ਼ਿਕਾਰ ਕਰਨ ਦੇ ਲਈ ਇਹ ਸ਼ਿਕਾਰੀ ਕੁੱਤੇ ਇਹਨਾਂ ਦਾ ਦਸਤਾ ਇਹਦੀ ਵਰਤੋਂ ਕੀਤੀ ਜਾਂਦੀ ਹੈ। ਤੇ ਭਾਈ ਧਰਮ ਸਿੰਘ ਸਾਹਿਬ ਜੀ ਪਿਆਰੇ ਉਹ ਸ਼ਿਕਾਰੀ ਕੁੱਤਾ ਲੈ ਕਰਕੇ ਆਏ ਹਨ, ਤੇ ਔਰੰਗਾ ਜਿਹੜਾ ਨਾ ਪਿਆਰੇ ਉਹਦੇ ਕੋਲ ਉਸ ਕੁੱਤੇ ਨੂੰ ਖੜਾ ਕਰਨਾ ਕੀਤਾ। ਭਾਈ ਸਾਹਿਬ ਭਾਈ ਦਇਆ ਸਿੰਘ ਸਾਹਿਬ ਜੀ ਉਸ ਕੁੱਤੇ ਦੇ ਤਾਂ ਹੀ ਬਚਨ ਕਰਦੇ ਹਨ, ਕਹਿਣ ਲੱਗੇ ਕਿ ਕੂਕਰ ਜੀ, ਗੁਰੂ ਕਰਦਾ ਭਾਈ ਤੂੰ ਕੁੱਤਾ ਹੈ, ਤੇਰਾ ਵੀ ਸਤਿਕਾਰ ਹੈ ਭਾਈ। ਆ ਵਕਤੀ ਬਾਦਸ਼ਾਹ ਔਰੰਗਜ਼ੇਬ ਜਿਹੜਾ ਤੇਰੇ ਤੋਂ ਕੁਛ ਸੁਣਨਾ ਚਾਹੁੰਦਾ, ਤੂੰ ਹੁਣ ਕਿਰਪਾ ਕਰਕੇ ਕੋਈ ਇਹਦੇ ਬਾਬਤ ਕੁਛ ਦੱਸਣਾ ਕਰ, ਜਿਹਨੂੰ ਸੁਣ ਕਰਕੇ ਤੇਰਾ ਬਚਨ ਸੁਣ ਕਰਕੇ ਇਹਨੂੰ ਯਕੀਨ ਹੋ ਜਾਵੇ ਕਿ ਗੁਰੂ ਘਰ ਦੇ ਕੂਕਰਾਂ ਦੇ ਵਿੱਚ ਵੀ ਕਰਾਮਾਤ ਹੁੰਦੀ ਹੈ। ਉਸ ਵੇਲੇ ਸਾਧ ਸੰਗਤ ਜੀ ਕੁੱਤੇ ਨੇ ਕੂਕ ਲਾ ਕਰਕੇ ਸੁਣਾਉਣਾ ਕੀਤਾ, ਤੇ ਆਪਣਾ ਬੋਲ ਆਪਣਾ ਮਗਜ਼ ਜਿਹੜਾ ਨਾ ਪਿਆਰਿਓ ਉਹ ਬਾਦਸ਼ਾਹ ਨੂੰ ਸਮਝਾਉਣਾ ਕੀਤਾ।
1: ਤੂੰ ਵਿੱਚ ਜਾਤ
0: ਲਗਾ ਕੁੱਤਾ, ਉਹਨੇ ਸੰਬੋਧਨ ਕੀਤਾ ਕਿ ਬੇਈਮਾਨਾ, ਤੇ ਅੱਜ ਤੋਂ ਕੁਛ ਜਨਮ ਪਹਿਲਾਂ ਤੇਰਾ ਵੀ ਜਨਮ ਜਿਹੜਾ ਕੁੱਤਿਆਂ ਦੇ ਘਰ ਦੇ ਵਿੱਚ ਹੋਇਆ, ਤੂੰ ਵੀ ਕੁੱਤਿਆਂ ਦੇ ਵਿੱਚੋਂ ਹੋ ਕਰਕੇ ਆਇਆ, ਦੇਖ ਤੂੰ ਫਿਰ ਕੁੱਤਿਆਂ ਤੋਂ ਵਿਛੜ ਗਿਆ, ਦੂਜੀ ਤੀਜੀ ਜੋਨੀ ਦੇ ਵਿੱਚ ਮਨੁੱਖਾ ਜੋਨੀ ਦੇ ਵਿੱਚ ਤੂੰ ਆ ਗਿਆ, ਤੇ ਹੁਣ ਭਾਈ ਤੂੰ ਚੱਲ ਆਪਣਾ ਸਰੀਰ ਛੱਡ ਤੇ ਮਰ ਕਰਕੇ ਫਿਰ ਤੋਂ ਤੈਨੂੰ ਕੂਕਰਾਂ ਦੀ ਜੋਨੀ ਪ੍ਰਾਪਤ ਹੋਵੇਗੀ। ਐ ਨੀਚ ਬੰਦਿਆ, ਬਹੁਤ ਚਿਰ ਤੋਂ ਤੂੰ ਸਾਡੇ ਤੋਂ ਵਿਛੜਿਆ ਹੋਇਆ, ਆ ਕਰਕੇ ਮਿਲ ਜਾ ਸਾਨੂੰ, ਬੇਸ਼ੱਕ ਤੂੰ ਮਨੁੱਖਾ ਰੂਪ ਦਾ ਮਨੁੱਖਾ ਸਰੀਰ ਦਾ ਧਾਰਨ ਕਰ ਲਿਆ, ਲੇਕਿਨ ਤੇਰੀ ਬਿਰਤੀ ਜਿਹੜੀ ਹੈ ਉਹ ਕੁੱਤਿਆਂ ਵਾਰ ਵਾਲੀ ਰਹਿ ਗਈ ਹੈ। ਮਹਾਰਾਜ ਨੇ ਕਿਹਾ ਨਾ ਕਿ ਜਿਹੜੇ ਇਹੋ ਜਿਹੇ ਬੰਦੇ ਹੁੰਦੇ, ਕਰਤੂਤ ਪਸ਼ੂ ਕੀ ਮਾਨਸ ਜਾਤ, ਕਿ ਭਾਈ ਜਾਤ ਤਾਂ ਤੇਰੀ ਮਾਨਸ ਜਾਤ ਹੈ, ਸਰੀਰ ਕਰਕੇ ਤੂੰ ਮਨੁੱਖਾ ਸਰੀਰ ਤੂੰਨੇ ਧਾਰਨ ਕਰਨਾ ਕੀਤਾ, ਲੇਕਿਨ ਤੇਰੀਆਂ ਕਰਤੂਤਾਂ ਜਿਹੜੀਆਂ ਪਸ਼ੂਆਂ ਵਾਲੀਆਂ ਕਰਤੂਤਾਂ ਹਨ। ਕਈ ਬੰਦੇ ਪਿਆਰਿਓ ਸੱਚ ਜਾਣੋ ਕਿ ਆਪਾਂ ਵੇਖਦੇ ਹਾਂ ਕਿ ਸਰੀਰ ਤਾਂ ਬੰਦਿਆਂ ਵਾਲਾ ਹੁੰਦਾ ਹੈ, ਲੇਕਿਨ ਕਰਤੂਤਾਂ ਪਿਆਰਿਓ ਨਿਖਿੱਧ ਪ੍ਰਾਣੀ ਜਿਹੜੇ ਹਨ ਉਹਨਾਂ ਵਰਗੀ ਹੁੰਦੀ ਹੈ। ਕਈ ਵਾਰੀ ਨਾ ਕਈਆਂ ਨੂੰ ਆਪਾਂ ਕਹਿੰਦੇ ਹਾਂ ਕਿ ਜੀ ਇਹ ਜਿਹੜਾ ਬੰਦਾ ਜਿਹੜਾ ਜੀ ਇਹ ਤਾਂ ਸੱਪ ਵਰਗਾ ਹੈ। ਕਿਉਂ ਕਹਿੰਦੇ? ਕਿਉਂਕਿ ਜਿਸ ਤਰ੍ਹਾਂ ਫਣੀਆਰ ਸੱਪ ਜਿਹੜਾ ਥੋੜ੍ਹੀ ਵੀ ਗੱਲ ਹੋ ਜਾਵੇ ਫੁਸਕਾਰੇ ਮਾਰਦਾ, ਉਹ ਆਪਣਾ ਜ਼ਹਿਰ ਗਲਿਚਦਾ, ਕਈ ਬੰਦੇ ਛੋਟੀਆਂ ਗੱਲਾਂ ਪਿੱਛੇ ਪਿਆਰਿਓ ਬਾਤ ਵਟੰਡਾ ਤਿਆਰ ਕਰ ਦਿੰਦੇ, ਫੁਸਕਾਰੇ ਮਾਰਦੇ, ਆਪਣੇ ਅੰਦਰਲਾ ਜ਼ਹਿਰ ਜਿਹੜਾ ਹੈ ਉਹ ਬਾਹਰ ਗਲਿਚਦੇ ਹਨ। ਤੇ ਉਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਕਿ ਦੇਖ ਭਾਈ ਆਹ ਬੰਦਾ ਜਿਹੜਾ ਸੱਪ ਵਰਗਾ ਹੈ ਭਾਈ। ਕਈ ਵਾਰੀ ਲੋਕ ਉਹਨਾਂ ਦਾ ਨਾਮ ਸੱਪ ਰੱਖ ਦਿੰਦੇ ਜੀ ਇਹ ਸੱਪ ਹੈ ਕਰਕੇ, ਤੇ ਕਈ ਬੰਦੇ ਪਿਆਰਿਓ ਹਰ ਵਾਰੀ ਭੌਂਕੀ ਜਾਣਾ, ਊਲ ਫਜੂਲ ਬਕਵਾਦ ਕਰੀ ਜਾਣਾ, ਆਪਾਂ ਕਹਿੰਦੇ ਹਾਂ ਕੁੱਤਿਆਂ ਵਾਂਗੂ ਭੌਂਕੀ ਜਾਂਦਾ ਭਾਈ ਹੈ ਬੰਦਾ, ਲੇਕਿਨ ਜਦੋਂ ਭੌਂਕਦਾ ਗੱਲਬਾਤ ਕਰਦੇ ਆ ਕੁੱਤਿਆਂ ਵਾਂਗੂ ਬੋਲੀ ਜਾਂਦਾ। ਕਈ ਵਾਰੀ ਕਈ ਬੰਦੇ ਪਿਆਰੇ ਕਾਵਾਂ ਵਾਂਗੂ ਕਰਾੜੀ ਜਾਂਦੇ, ਕਾਂ ਰੌੜੀ ਪਾਈ ਜਾਂਦੇ, ਕਾਂ ਜਦੋਂ

0: ਕਾਵਾਂ ਵਰਗਾ ਹੈ, ਇਹ ਕਾਂ ਵਾਂਗੂ ਕਿਰਾੜੀ ਜਾਂਦਾ ਹੈ। ਇਸ ਤਰ੍ਹਾਂ ਹੀ ਦੇਖੋ ਪੁੱਤੇ ਨੇ ਕਿਹਾ ਕਿ ਔਰੰਗਿਆ ਬਾਦਸ਼ਾਹ ਬਣ ਗਿਆ, ਮਨੁੱਖ ਬਣ ਗਿਆ, ਲੇਕਿਨ ਕੁੱਤਿਆਂ ਵਾਲੀ ਫਿਤਰ ਤੇਰੀ ਨਹੀਂ ਗਈ ਹੈ, ਤੂੰ ਬੇਈਮਾਨ ਦਾ ਬੇਈਮਾਨ ਰਹਿ ਗਿਆ। ਹੁਣ ਰਹਿਣ ਦੀ ਕੀ ਜ਼ਰੂਰਤ ਹੈ, ਆ ਚੱਲ ਸਮਾਂ ਬਹੁਤ ਹੋ ਗਿਆ, ਮਰ ਮਰ ਕਰਕੇ ਫਿਰ ਤੋਂ ਕੁੱਤਿਆਂ ਦੀ ਜੂਨ ਦੇ ਵਿੱਚ ਆ ਜਾ। ਆ ਸੁਣ ਕਰਕੇ ਪਿਆਰੇ ਜਦੋਂ ਪ੍ਰਗਟ ਉਹਨੇ ਬੋਲਣਾ ਕੀਤਾ, ਬਾਦਸ਼ਾਹ ਸ਼ਰਮਿੰਦਿਤ ਹੋ ਗਿਆ।
1: ਕਿਸ ਪ੍ਰਕਾਰ
0: ਉਹ ਤੋਂ ਬਾਅਦ ਉਹਦੇ ਮੂੰਹੋਂ ਕੋਈ ਵਚਨ ਨਹੀਂ ਨਿਕਲਿਆ ਹੈ। ਹੁਣ ਉਦੋਂ ਜੋ ਸਲਾਹ ਮਸ਼ੋਰਾ ਉਹਦੇ ਕੰਨ ਭਰਨ ਵਾਲੇ ਜਿਹੜੇ ਉਮਰਾਓ ਬੈਠੇ ਹੋਏ ਹਨ, ਇਹਨਾਂ ਗੁੱਸੇ ਵਿੱਚ ਆ ਗਿਆ, ਕਹਿੰਦਾ ਕਿ ਭਾਈ ਇਹ ਗੱਲ ਮੇਰੇ ਬੰਦਿਆਂ ਵਿੱਚ ਫੈਲ ਗਈ ਤਾਂ ਇਹਨਾਂ ਨੇ ਮੇਰੀ ਬਦਨਾਮੀ ਕਰ ਦੇਣੀ ਹੈ, ਕਿਉਂਕਿ ਆਪਣੇ ਹੀ ਬੰਦੇ ਪਿਆਰੇ ਹੋ ਆਪਣਿਆਂ ਦੀ ਬਦਨਾਮੀ ਕਰਦੇ। ਤੇ ਕਹਿੰਦਾ ਕਿ ਇਹਨਾਂ ਸਾਰਿਆਂ ਨੂੰ ਭਾਈ ਚਲੋ ਬਾਹਰ ਤੁਸੀਂ ਚੱਲ ਜਾਓ, ਇਹਨਾਂ ਨੂੰ ਪਤਾ ਨਾ ਲੱਗੇ ਮੇਰੀ ਬਦਨਾਮੀ ਨਾ ਹੋਵੇ ਕਰਕੇ। ਹੁਣ ਵੇਖ ਕਰਕੇ ਪਿਆਰਿਓ ਇਹ ਕੰਬ ਗਿਆ, ਤੇ ਕਿਉਂਕਿ ਡਰ ਹੁੰਦਾ ਨਾ ਪਿਆਰਿਓ ਕਿ ਮੇਰਾ ਪਾਜ ਨਾ ਉਗੜ ਜਾਵੇ, ਸਾਰਿਆਂ ਨੂੰ ਬਾਹਰ ਕੱਢ ਦਿੱਤਾ ਤੇ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਨੂੰ ਉੱਥੇ ਹੀ ਰੱਖਿਆ ਇਹਨੇ। ਹੁਣ ਪਹਿਲੇ ਤਾਂ ਸਾਰੇ ਲੋਕ ਸਨ, ਹੁਣ ਭਾਈ ਦਇਆ ਸਿੰਘ ਜੀ, ਧਰਮ ਸਿੰਘ ਜੀ, ਉਹਨਾਂ ਨੂੰ ਵੇਖ ਕਰਕੇ ਬੋਲਦਾ, ਕਹਿੰਦਾ ਕਿ ਸੁਣਿਆ ਤੁਹਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਜਿਹੜਾ ਤਿਆਰ ਕਰਨਾ ਕੀਤਾ, ਪਰ ਮੇਰੀ ਹੁਣ ਇਹ ਮੇਰੀ ਬਾਦਸ਼ਾਹਤ ਦਾ ਸਮਾਂ, ਹੁਣ ਹਿੰਦੁਸਤਾਨ ਦਾ ਇਸ ਵੇਲੇ ਦਾ ਚੱਕਰਵਰਤੀ ਬਾਦਸ਼ਾਹ ਮੈਂ ਹਾਂ, ਮੇਰੇ ਰਹਿੰਦਿਆਂ ਮੇਰੇ ਕਾਲਖੰਡ ਦੇ ਵਿੱਚ ਤੁਹਾਡੇ ਗੁਰੂ ਗੋਬਿੰਦ ਸਿੰਘ ਨੇ ਆਪਣਾ ਨਵਾਂ ਧਰਮ ਜਿਹੜਾ ਹੈ ਉਹਨੂੰ ਚਲਾਉਣਾ ਕੀਤਾ। ਤੇ ਇਹਨੇ ਕਿਹਾ ਕਿ ਤੁਹਾਡੇ ਗੁਰੂ ਗੋਬਿੰਦ ਸਿੰਘ ਨੇ ਤਾਂ ਬੜੀ ਕਾਹਲੀ ਕਰਨੀ ਕੀਤੀ ਹੈ, ਇੰਜ ਗੁਰੂ ਗੋਬਿੰਦ ਸਿੰਘ ਨੂੰ ਨਹੀਂ ਕਰਨਾ ਚਾਹੀਦਾ, ਹੁਣ ਮੇਰਾ ਕੰਮ ਤਾਂ ਪੂਰਾ ਨਹੀਂ ਹੋਇਆ ਮੇਰੇ ਸਮੇਂ ਦੇ ਵਿੱਚ, ਕਿਉਂਕਿ ਪਿਆਰਿਓ ਹੁੰਦਾ ਨਾ ਕਿ ਹੁਣ ਸਮਝ ਲਿਓ ਕਿ ਮੈਂ ਇੱਕ ਦ੍ਰਿਸ਼ਟਾਂਤ ਦਵਾਂ ਕਿ ਕਦੇ ਸਟੇਜ ਦੇ ਉੱਤੇ ਕੋਈ ਪ੍ਰੋਗਰਾਮ ਹੁੰਦੇ ਹਨ, ਦੀਵਾਨ ਸਜਿਆ ਹੋਇਆ ਹੁੰਦਾ, ਸਮਝ ਲਿਓ ਮੇਰੀ ਵਾਰੀ ਹੈ, ਮੈਂ ਕਥਾ ਕਰ ਰਿਹਾ, ਮੇਰਾ ਸਮਾਂ ਚੱਲ ਰਿਹਾ, ਕੋਈ ਦੂਜਾ ਆ ਕਰਕੇ ਬੈਠੇ ਉਹ ਆਪਣੀ ਗੱਲ ਕਰੇ ਤੇ ਮੈਂ ਤਾਂ ਬੋਲਾਂਗਾ ਨਾ ਕਿ ਭਾਈ ਆ ਮੇਰਾ ਸਮਾਂ, ਭਾਈ ਮੈਂ ਦੀਵਾਨ ਵਿੱਚ ਸੱਜਿਆ ਆ, ਮੇਰੇ ਬੋਲਦਿਆਂ ਤੂੰ ਕਿਉਂ ਬੋਲਿਆ, ਭਾਈ ਮੇਰਾ ਸਮਾਂ ਚੱਲ ਰਿਹਾ, ਚੱਲ ਮੇਰਾ ਸਮਾਂ ਖਤਮ ਹੋਣ ਦੇ, ਸਮਾਪਤ ਹੋਣ ਦੇ, ਉਹ ਤੋਂ ਬਾਅਦ ਤੈਨੂੰ ਜੋ ਮਰਜ਼ੀ ਕਰਨਾ ਕਰ ਲੈ, ਬੋਲਣਾ ਬੋਲਣਾ, ਮੇਰੇ ਸਮੇਂ ਦੇ ਵਿਚਕਾਰ ਤੂੰ ਨੇ ਭਾਜੀ ਕਿਉਂ ਪਾਈ ਹੈ, ਖਲਲ ਕਿਉਂ ਪਾਉਣਾ ਕੀਤਾ। ਇੰਜ ਹੀ ਔਰੰਗਾ ਬੋਲਦਾ ਕਿ ਬਾਦਸ਼ਾਹਤ ਮੇਰੀ ਹੈ, ਮੇਰੇ ਰਹਿੰਦਿਆਂ ਮੇਰੇ ਸਮੇਂ ਦੇ ਵਿੱਚ ਕਿਹਨੂੰ ਪੁੱਛ ਕਰਕੇ ਗੁਰੂ ਗੋਬਿੰਦ ਸਿੰਘ ਨੇ ਆਪਣਾ ਧਰਮ ਚਲਾਉਣਾ ਕੀਤਾ,
1: ਕੁਛ ਪੂਰੀ ਪਰੀ,
0: ਤੇ ਹੁਣ ਤੱਕ ਵੀ ਤਾਂ ਮੇਰਾ ਕੰਮ ਤਾਂ ਪੂਰਾ ਨਹੀਂ ਹੋਇਆ ਹੈ, ਮਮ ਪਤਸ਼ਾਹ ਕਹਿੰਦਾ ਮੇਰੀ ਬਾਦਸ਼ਾਹਤ ਜਦੋਂ ਖਤਮ ਹੋਵੇਗੀ, ਕਹਿੰਦਾ ਉਸ ਤੋਂ ਬਾਅਦ ਜਦੋਂ ਮੈਂ ਮਰ ਜਾਣਾ, ਮੈਂ ਪਾਸੇ ਹਟ ਜਾਣਾ, ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਨੇ ਜੇ ਖਾਲਸਾ ਜੇ ਤਿਆਰ ਕੀਤਾ ਤੇ ਕੋਈ ਗੱਲ ਨਹੀਂ ਹੈ, ਮੈਨੂੰ ਵੀ ਲੱਗਦਾ ਮੈਨੂੰ ਕੀ ਹੈ ਭਾਈ, ਮੇਰਾ ਸਮਾਂ ਤਾਂ ਚੱਲ ਗਿਆ, ਤੇ ਉਸ ਤੋਂ ਬਾਅਦ ਜੋ ਮਰਜ਼ੀ ਹੋਵੇ। ਆਪਾਂ ਵੀ ਪਿਆਰਿਓ ਵੇਖਦੇ ਨਾ ਕਈ ਵਾਰੀ ਕਿੱਥੇ ਡਿਊਟੀਆਂ ਵੀ ਆਪਣੀਆਂ ਹੁੰਦੀਆਂ, ਮੈਂ ਦ੍ਰਿਸ਼ਟਾਂਤ ਦੇ ਰਿਹਾ ਕਿ ਆਪਣੀ ਡਿਊਟੀ ਦੇ ਵਿੱਚ ਕੋਈ ਗੜਬੜ ਹੋ ਜਾਵੇ, ਘਾਟਾ ਵਾਧਾ ਹੋ ਜਾਵੇ, ਤੇ ਆਪਾਂ ਨੂੰ ਡਰ ਹੁੰਦਾ ਕਿ ਭਾਈ ਇਹਦੀ ਗਾਜ ਮੇਰੇ ਉੱਤੇ ਵੀ ਪੈ ਸਕਦੀ ਹੈ, ਮੇਰੇ ਸਮੇਂ ਦੇ ਵਿੱਚ ਕਿਉਂ ਹੋਇਆ। ਲੇਕਿਨ ਉਹੀ ਪਿਆਰਿਓ ਗੜਬੜੀ ਕਿਸੇ ਦੂਜੇ ਦੇ ਡਿਊਟੀ ਦੇ ਵਿੱਚ ਉਹਦੇ ਸਮੇਂ ਦੇ ਵਿੱਚ ਹੋਵੇ, ਆਪਾਂ ਵੀ ਕਹਿ ਦਿੰਦੇ ਹਾਂ ਭਾਈ ਸਾਨੂੰ ਕੀ ਲੈਣਾ ਦੇਣਾ ਹੈ, ਮੇਰੀ ਥੋੜ੍ਹੀ ਜ਼ਿੰਮੇਦਾਰੀ ਹੈ ਦੂਜਿਆਂ ਦੀ ਸੀ ਭਾਈ, ਉਹ ਆਪ ਹੀ ਭੁਗਤਣਗੇ, ਮੇਰਾ ਕੋਈ ਲੈਣਾ ਦੇਣਾ ਨਹੀਂ ਹੈ। ਇਸ ਕਰਕੇ ਕਹਿੰਦਾ ਕਿਉਂਕਿ ਉਹਨਾਂ ਜ਼ਮਾਨਿਆਂ ਦੇ ਵਿੱਚ ਪਿਆਰਿਓ ਕੋਈ ਧਰਮ ਚਲਾਉਣਾ, ਮਤ ਚਲਾਉਣਾ, ਉਹਦੇ ਲਈ ਸਰਕਾਰ ਤੋਂ ਆਗਿਆ ਪਰਮਿਸ਼ਨ ਲੈਣੀ ਪੈਂਦੀ ਸੀ ਕਿ ਭਾਈ ਇਹ ਸਾਡਾ ਧਰਮ ਹੈ, ਅਸੀਂ ਚਲਾਉਣਾ ਚਾਹੁੰਦੇ ਹਾਂ। ਤੇ ਇਹਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਮੇਰੀ ਇਜਾਜ਼ਤ ਵੀ ਨਹੀਂ ਲਈ, ਮੇਰੇ ਰਹਿੰਦਿਆਂ ਮੇਰੇ ਸਮੇਂ ਦੇ ਵਿੱਚ ਕਿਉਂ ਇਹਨਾਂ ਨੇ ਆਪਣਾ ਨਵਾਂ ਜਿਹੜਾ ਤੀਸਰ ਪੰਥ ਚਲਾਇਓ, ਵਡਗੁਣੀ ਗਹਿਰਾ, ਇਹ ਖਾਲਸਾ ਪੰਥ ਕਿਉਂ ਤਿਆਰ ਕਰਨਾ ਕੀਤਾ, ਇਹਨੂੰ ਇਹ ਬੜੀ ਅੱਗ ਲੱਗੀ ਹੋਈ ਹੈ। ਹੁਣ ਉਹਦਾ ਜਵਾਬ ਭਾਈ ਸਾਹਿਬ ਜੀ ਕਿਸ ਤਰ੍ਹਾਂ ਦਿੰਦੇ ਹਨ, ਅੱਜ ਪਿਆਰਿਓ ਸਮਾਂ ਇਜਾਜ਼ਤ ਨਹੀਂ ਦਿੰਦਾ, ਆਉਣ ਵਾਲੇ ਅਗਲੇ ਦੀਵਾਨਾਂ ਦੇ ਵਿੱਚ ਉਸ ਵਿਚਾਰਾਂ ਨੂੰ ਆਪਾਂ ਨੇ ਸਰਵਣ ਕਰਨਾ। ਹੁਣ ਇੰਨੀਆਂ ਕੋ ਬੇਨਤੀਆਂ ਅੱਜ ਆਪ ਪ੍ਰਵਾਨ ਕਰਨਾ ਕਰੋ, ਵਿਚਾਰ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀ। ਅੱਗੇ ਤੋਂ ਸੁਮਤ ਆਓ ਸਾਰੇ ਗੱਜ ਵੱਜ ਕਰਕੇ ਫਤਿਹ ਬੁਲਾਈਏ।

ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਰਨਗੜ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ, ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀਆਂ ਗੇ ਤੋ ਸੁਮਤਾਈਆਂ, ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿਆ ਜਾਏ, ਕਹਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਏ ਨ ਜਾਣੈ ਤੇਰਾ ਕੀਤਾ, ਕੇ ਵੱਡ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਦ ਵਿਣ ਸਿੱਧੀ ਕਹਿਣੈ ਨ ਪਾਈਆ, ਕਰਮ ਮਿਲੈ ਨਾ ਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੋਂ ਦਹੇ ਤਸੈ ਕਿਆ ਚਾਰਾ, ਨਾਨਕ ਸੱਚ ਸਵਾਰਣ ਹਾਰਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਸਰੈ ਮਰ ਜਾਓ, ਆਖਣੀ ਔਖਾ ਸਾਚਾ ਨਾਓ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚਲੀਐ ਦੁੱਖ। ਸੋ ਕਿਉਂ ਵਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਓ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨ ਚੁੱਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇ ਵਡਿਆਪ ਤੇ ਵਡ ਤੇਰੀ ਦਾਤ, ਜਿੰਦਨ ਕਰ ਕੇ ਕੀਤੀ ਰਾਤ। ਖਸਮ ਵਸਾ ਰਹਿਤੀ ਕਮ ਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੂਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰ ਪਾਸ। ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ ਮੋਕੋ, ਰਾਮ ਨਾਮ ਪ੍ਰਗਾਸ। ਗੁਰਮਤ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਦ੍ਰਿਗ ਜੀਵੈ ਦ੍ਰਿਗ ਜੀਵਾਸ। ਜਿਨ ਹਰ ਜਿਨ ਸਤਿਗੁਰ ਸੰਗਤ ਪਾਈ, ਤਿਨ ਧੁਰਮਸਤਕ ਲਖਿਆ ਲਖਾਸ। ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੂਜਰੀ ਮਹੱਲਾ ਪੰਜਵਾਂ, ਕਾਹੇ ਰੇ ਮੰਚਿਤ ਵਹਿ ਉਦਮ, ਜਾ ਆਹਰ ਹਰ ਜੀਓ ਪਰਿਆ। ਸੈਲ ਪੱਥਰ ਮਹਿ ਜੰਤ ਉਪਾਏ, ਤਾਕਾ ਰਜਕ ਆਗੈ ਕਰ ਧਰਿਆ। ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਜਨ ਪਿਤਾ ਲੋਕ ਸੁਤ ਬੰਤਾ, ਕੋਇ ਨ ਕਿਸਕੀ ਧਰਿਆ। ਸਿਰ ਸਿਰ ਰਜਕ ਸੰਬਾਹੇ, ਠਾਕੁਰ ਕਾਹੇ ਮਨ ਭਉ ਕਰਿਆ। ਊਡੇ ਊਡ ਆਵੈ ਸੈ ਕੋਸਾ, ਤਿਸ ਪਾਛੈ ਬਛਰੇ ਛਰਿਆ। ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ, ਸਦ ਬਲ ਜਾਈਐ

ਆਸਾ ਵਾਹਿਗੁਰੂ ਜੀ ਕੀ ਫਤਿਹ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ। ਸਭ ਧਿਆਵਹਿ ਸਭ ਧਿਆਵਹਿ ਤੁਦ ਜੀ ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ। ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ। ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਦ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵਹਿ ਜੋ ਸੇਵਹਿ ਤੁਦ ਜੀ ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵਹਿ ਹਰ ਧਿਆਵਹਿ ਤੁਦ ਜੀ ਸੇ ਜਿਨ ਜੁਗ ਮਹਿ ਸੁਖ ਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੇ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਨ ਤੁਦ ਜੀ ਹਰ ਅਨਕ ਅਨੇਕ ਅਨੰਤਾ। ਤੇਰੀ ਅਨਕ ਕਰੈ ਹਰ ਪੂਜਾ ਜੀ ਤਬ ਤਾਪਹਿ ਜਪਹਿ ਬੇਅੰਤਾ। ਤੇਰੇ ਅਨੇਕ ਪੜੈ ਬਹੁ ਸਿਮ੍ਰਿਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਦ ਜੇ ਵਡਿਆਵਰ ਨਾ ਕੋਈ। ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿਚਲ ਕਰਤਾ ਸੋਈ। ਤੁਦ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ। ਤੁਦ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਦ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿਕਾ ਜਾਣੋਈ। ਆਸਾ ਮਹੱਲਾ ਚੌਥਾ। ਤੂੰ ਕਰਤਾ ਸੁਚਿਆਰ ਮੈਂਡਾ ਸਾਈ ਜੋ ਤਾ ਭਾਵੈ ਸੋਈ ਥੀਸੀ ਜੋ ਤੂੰ ਦਹੇ ਸੋਈ ਹਾਂ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਥਾ ਮਨਮੁਖ ਗਵਾਇਆ ਤਦ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ। ਜੀ ਅਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾ ਹੈ ਸੋਈ ਜਿਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ। ਤੂੰ ਕਰ ਕਰ ਵੇਖਹਿ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ। ਤਿਤ ਸਰਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਿਨ ਹੈ ਕੀਆ। ਪੰਕ ਜੋ ਮੋਹੋ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬੀ ਅਲੇ। ਮਨ ਏਕ ਨ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ। ਨਾ ਹਾਂ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾਂ। ਭਈ ਪ੍ਰਾਪਤ ਮਾਨਕ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੈ ਕਤੈ ਨਕਾਮ ਮਲ ਸਾਧ ਸੰਗਤ ਭਜ ਕੇਵਲ ਨਾਮ। ਸ਼ਰਨ ਜਾਮ ਲਾਗ ਭਉ ਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ।
जप तप संजम धर्म ना कमाया, सेवा साध न जानिया हर राया, कहो

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ ਬਹੁਰ ਅਸਰ ਕਾ ਕਾਟ ਸਮਾਥਾ ਸ਼੍ਰੀ ਅਸਕੇਤ ਜਗਤ ਕੇ ਨਾਥਾ ਦੁੱਤੀ ਬਾਨ ਸੌ ਦਉਵਰ ਕਰ ਕਾਟ ਦਿਉ ਅਸਦੁਜ ਨਰ ਨਾਹਰ ਪੁਨਰਾ ਛਸਕਾ ਕਾਟਾ ਸੀਸਾ ਸ਼੍ਰੀ ਅਸਕੇਤ ਜਗਤ ਕੇ ਈਸਾ ਓਪਨ ਬ੍ਰਿਸ਼ਟ ਗਗਨ ਤੇ ਭਈ ਸਭੈਨ ਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹਿ ਲਿਹੁ ਉਬਾਰੇ ਕਬਿਉ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਗਾਵੋ ਆਪ ਹਾਥ ਦੈ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰ ਦੈ ਕਰੀਐ ਸਭੈ ਰਨ ਕਉ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਉਂ ਜੋ ਵਰ ਛਾਉਂ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਵਰੀਐ ਊ ਜੋ ਸਦਾ ਹਮਾਰੇ ਪੱਛਾ ਸ਼੍ਰੀ ਅਸ ਦੁਜ ਜੂੰ ਕਰੀਅਹੁ ਰੱਛਾ ਰਾਖ ਲਿਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮਹੂੰ ਪੁਰੀ ਛਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਪਪਧਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਗਾਸਾ ਸਕਲ ਕਾਲ ਕਾ ਕੀਆ ਤਮਾਸਾ ਜੈਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੂ ਥੀਓ ਜੈਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜੈਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੁਸਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਣ ਕੋ ਸਿਵ ਗੁਣ ਸੁਖ ਦੀਓ ਸਤਰਣ ਕੋ ਪਲ ਮੋਹ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਛੀਟੀ ਤੇ ਕੁੰਚਰ ਯਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਾ ਬੁਧ ਕਰਖ ਕਰਾ ਕਰ ਤਾਰਾ ਪ੍ਰਜਾ ਧਰ ਤਬ ਦੇਹੇ ਅਪਾਰਾ ਜਬ ਆ ਕਰਖ ਕਰਤ ਹੋਂ ਕਬ ਹੂੰ ਤੁਮ ਮੈਂ ਮਿਲਤ ਦੇ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੇ ਆਪ ਆਪਨੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਕੋ ਕਰ ਪਾਹਨ ਅਨਮਾਨਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾਦੇਵ ਕਉ ਕਹਿਤ ਸਦਾ ਸਿਵ ਨਿਰੰਕਾਰ ਕਾ ਛੀਨਤ ਨਹਿ ਭਿਵ ਆਪ ਆਪਨੀ ਬੁਧ ਹੈ ਜੇਤੀ ਬਰੰਤ ਭਿੰਨ ਭਿੰਨ ਤੁਹਿ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਯੋ ਰਾਵ ਕਹੀ ਭੂਪਾ ਅੰਡਜ ਜੇ ਰਜ ਸੇ ਤਜ ਕੀਨੀ ਉਤਬੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਏ ਬੈਠਾ ਕਹੂੰ ਸਿਮਟ ਭਇਓ ਸੰਕਰ ਕੈਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਵਯੰਭਵ ਅਬਰਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਤੁਤ ਪਾਤਾ ਸਕਲ ਮਲੇਛ ਕਰੋ ਰਣਘਾਤਾ ਜੇ ਅਸ ਦੁਜ ਤਉ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖਤ ਹੋਏ ਮਰੇ ਪੁਰਖ ਜਵਣ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਧੀਐ ਹੈ ਤਾਂ ਕੀ ਕਾਲ ਨਿਕਟ ਨਹਿ ਐ ਹੈ
ਰੱਛਾ ਹੋਏ ਤਾਹੀਂ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਤਨ ਜਾਏ ਨਿਹਰ ਹੋ ਤਾਂ ਕੇ ਤਾਪ ਤਨਕ ਮਹਿ ਹਰ ਹੋਂ ਰਿਧ ਸਿੱਧ ਘਰ ਮੂੰ ਸਭ ਹੋਈ ਦੁਸ਼ਟ ਛਾ ਛੁਐ ਸਕੈ ਨ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਂਸ ਤੇ ਤਾਹੀਂ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਤ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸ਼ਰਨ ਤਿਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠੌਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਬਿਕ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀ ਅਨ ਕੋ ਛੈ ਕਰਤਾ ਸ਼੍ਰੀ ਅਲਧੁਜ ਭਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਸ਼ਤ ਫਲ ਪਾਵੇ ਸੋਈ ਦੁਖ ਨਾ ਤਸੈ ਬਿਆਪਤ ਕੋਈ ਅੜਲ

أفجر. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਦਾਸ ਜਾਨ ਕਰ ਦਾਸ ਪਰ ਕੀ ਜੈ, ਕਿਰਪਾ ਅਪਾਰ ਆਪ ਹਾਥ ਦੈ ਰਾਖ ਮੋਹਿ, ਮਨ ਕ੍ਰਮ ਬਚਨ ਵਿਚਾਰ ਚੌਪਈ। ਮੈਂ ਨਾਗਨੈ ਸਹਿ ਪ੍ਰਥਮ ਮਨਾਉ, ਕਿਸ਼ਨ ਬਿਸ਼ਨ ਕਬਹੂ ਨਹਿ ਧਿਆਉ। ਕਾਨ ਸੁਨੈ ਪਹਿਚਾਨ ਨਤਨ ਸੋ, ਲਿਵ ਲਾਗੀ ਮੋਰੀ ਪਗ ਇਨਸੋ। ਮਹਾਕਾਲ ਰਖਵਾਰ ਹਮਾਰੋ, ਮਹਾਲੋ ਮੈਂ ਕਿੰਕਰ ਥਾਰੋ। ਆਪਣਾ ਜਾਨ ਕਰੋ ਰਖਵਾਰ, ਬਾਂਹ ਗਹੇ ਕੀ ਲਾਜ ਵਿਚਾਰ। ਆਪਣਾ ਜਾਨ ਮੁਝੈ ਪ੍ਰਤ ਪਰਿਯੈ, ਚੁਨ ਚੁਨ ਸਤਰ ਹਮਾਰੇ ਮਰੀਐ। ਦੇਗ ਤੇਗ ਜਗ ਮੈਂ ਦਉ ਚਲੈ, ਰਾਖ ਆਪ ਮੁਹਿ ਔਰ ਨਾ ਦਲੈ। ਤੁਮ ਮਮ ਕਰੋ ਸਦਾ ਪ੍ਰਤ ਪਾਰਾ, ਤੁਮ ਸਾਹਿਬ ਮੈਂ ਦਾਸ ਤਿਹਾਰਾ। ਜਾਨ ਆਪ ਨਾ ਮੁਝੈ ਨਵਾਜ, ਆਪ ਕਰੋ ਹਮਰੇ ਸਭ ਕਾਜ। ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਵਾਜਾ। ਦਾਸ ਜਾਨ ਕਰ ਕਿਰਪਾ ਕਰੋ, ਮੋਹਿ ਹਾਰ ਪਰਾ ਮੈਂ ਆਨ ਦੁਆਰ ਤੋਹੇ। ਆਪਣਾ ਜਾਨ ਕਰੋ ਪ੍ਰਤ ਪਾਰਾ, ਤੁਮ ਸਾਹਿਬ ਮੈਂ ਕਿੰਕਰ ਥਾਰਾ। ਦਾਸ ਜਾਨ ਦੈ ਹੱਥ ਉਬਾਰੋ, ਹਮਰੇ ਸਭ ਬੈਰਿਨ ਸੰਘਾਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬ ਬਾਚ ਦੋਹਰਾ, ਜੋ ਨਿਜ ਪ੍ਰਮੋ ਸੋ ਕਹਾ, ਸੋ ਕਹਿ ਹਉ ਜਗ ਮਾਹੇ, ਜੋ ਤਹਿ ਪ੍ਰਭ ਕੋ ਧਿਆਏ ਹੈ, ਅੰਤ ਸੁਰਗ ਕੋ ਜਾਹਿ ਦੋਹਰਾ। ਹਰ ਹਰ ਜਨ ਦੁਈ ਏਕ ਹੈ, ਬਿਵਿਚਾਰ ਕਿਛ ਨਾਹੇ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਬਿਖੈ ਸਮਾਹੇ ਦੋਹਰਾ। ਜਬ ਆਇਸ ਪ੍ਰਭ ਕੋ ਭਇਓ, ਜਨਮ ਧਰਾ ਜਗ ਆਏ। ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਨਾ, ਕਬ ਬਾਚ ਦੋਹਰਾ। ਠਾਡ ਭਇਓ ਮੈਂ ਜੋਰ ਕਰ, ਬਚਨ ਕਹਾ ਸੁਰ ਨਿਆਏ, ਪੰਥ ਚਲੈ ਤਬ ਜਗਤ ਮੈਂ, ਜਬ ਤੁਮ ਕਰੋ ਸੁਹਾਇ ਦੋਹਰਾ। ਜੇ ਜੇ ਤੁਮਰੇ ਧਿਆਨ ਕੋ ਨਿਤੁੜ ਧਿਆ ਹੈ ਸੰਤ, ਅੰਤ ਲੈਂਗੇ ਮੁਕਤ ਫਲ, ਪਾਵਹਿੰਗੇ ਭਗਵੰਤ ਦੋਹਰਾ। ਤਿੰਨ ਬਿਧੀਅਨ ਕੀ ਕੁਲ ਭਿਖੈ, ਪ੍ਰਗਟੇ ਨਾਨਕ ਰਾਏ। ਸਭ ਸਿੱਖਣ ਕੋ ਸੁਖ ਦੈ, ਜਹਿ ਤਹਿ ਭਏ ਸਹਾਇ ਦੋਹਰਾ। ਠੀਕਰ ਫੋਰ ਦਲੀਸ ਸਿਰ, ਪ੍ਰਭਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕ੍ਰਿਆ, ਕਰੀ ਨ ਕਿਨਹੂੰ ਆਨ ਦੋਹਰਾ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵਈਆ ਛਤਰੀ ਕੋ ਪੂਤ ਹਾਂ ਬਾਮਨ ਕੋ ਨਹਿ ਕੈਤਪ ਆਵਤ ਹੈ ਜੂ ਕਰੋ ਅਰ ਔਰ ਜੰਝਾਰ ਜਿਤੋ ਗ੍ਰਹਿ ਕੋ ਤੋਹਿ ਤਿਆਗ ਕਹਾਂ ਚਿਤ ਤਾਮ ਧਰੋ ਅਬ ਰੀਜ ਕਿ ਦੇਹੋ ਵਹਿ ਹਮ ਕਉ ਜਹੁ ਬਿਨਤੀ ਕਰ ਜੋਰ ਕਰੋ ਜਬ ਆਓ ਕਿ ਔਧ ਨਿਦਾਨ ਬਣੈ ਅਤ ਹੀਰਨ ਮੈਂ ਤਵ ਜੂਝ ਮਰੋ ਦੋਹਰਾ ਦਸਮ ਕਥਾ ਭਾਗਵਤ ਕੀ ਭਾਖਾ ਕਰੀ ਬਨਾਇ ਅਵਰ ਵਾਸਨਾ ਨਾਹਿ ਪ੍ਰਭ ਧਰਮ ਜੁਧ ਕੇ ਚਾਇ ਸਵਈਆ ਧਨ ਜੀਉ ਤਹਿ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਜੁਧ ਵਿਚਾਰੈ ਦੇਹ ਅਨਤ ਨਾਨਤ ਰਹਿ ਜਸ ਨਾਉ ਚੜੈ ਭਵ ਸਾਗਰ ਤਾਰੈ ਧੀਰਜ ਧਾਮ ਬਨਾਏ ਇਹ ਤਨ ਬੁੱਧ ਸੋ ਦੀਪਕ ਜਿਉਂ ਜਿਆਰੈ ਗਿਆਨੈ ਕੀ ਬਢਨੀ ਮਨੋ ਹੱਥ ਲੈ ਕਾਤਰਤਾ ਕੁਤਵਾਰ ਬੁਹਾਰੇ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਗਤ ਨੇਤ ਸੁਰਗਵਾਸ ਰਗਬਰ ਕਰਾ ਸਗਰੀ ਪੁਰੀ ਸਮੇਤ ਚੌਪਈ ਜੋ ਇਹ ਕਥਾ ਸੁਨੈ ਅਰ ਗਾਵੈ ਦੁਖ ਪਾਪ ਤਹਿਨ ਕਟ ਨ ਆਵੈ ਬਿਸ਼ਨ ਭਗਤ ਕੀਏ ਫਲ ਹੋਈ ਆਦ ਵਿਆਹ ਛੁਐ ਸਕੈ ਨ ਕੋਈ ਸਮ ਸਤਰੈ ਸੈਸ ਪਚਾਵਨ ਹਾੜ ਵਧੀ ਪ੍ਰਥਮ ਸੁਖ ਦਾਵਨ ਤਉ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਭਰੀ ਲਉ ਲਿਹੋ ਸੁਧਾਰਾ ਦੋਹਰਾ ਨੇਤ੍ਰ ਤੁਮ ਕੇ ਚਰਨ ਤਰ ਸਤ ਦ੍ਰਵ ਤੀਰ ਤਰੰਗ ਸ਼੍ਰੀ ਭਗਵਤ ਪੂਰਨ ਕੀਓ ਰਘਬਰ ਕਥਾ ਪ੍ਰਸੰਗ ਦੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸਬਦੋ ਤਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ, ਘਰ ਤਾਂ ਤੇਰੇ ਸਭ ਕਿਛ ਹੈ, ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਗਨੇਰੇ, ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੇ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਨ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਇਹ ਵਡਿਆਈਆਂ। ਕਹ ਨਾਨਕ ਸੁਣ ਹੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਦੁਰਕਰਮ ਪਾਇਆ, ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ। ਕਹ ਨਾਨਕ ਤਹ ਸੁਖ ਹੋਵਾ, ਤਿਤ ਘਰ ਅਨਹਤ ਵਾਜੇ, ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾ ਪੁੱਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ।

ਵਾਹਿਗੁਰੂ ਜੀ ਕੀ ਫਤਿਹ। ਮੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸੁਧਾਰੋ। ਜੇ ਕੋ ਖਾਵੈ ਜੇ ਕੋ ਭੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਖ ਉਰਧਾਰੋ। ਤਮ ਸੰਸਾਰ ਚਰਨ ਲਗ ਤਰੀਏ, ਸਭ ਨਾਨਕ ਬ੍ਰਹਮ ਪਸਾਰੋ। ਸਲੋਕ ਮਹੱਲਾ ਪੰਜਵਾਂ। ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕੀਤੋਈ। ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਇਓਈ। ਤਰਸ ਪਿਆ ਮਹਿਰਾਮਤ ਹੋਈ, ਸਤਿਗੁਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੇ, ਉੱਥੈ ਤੇਰੀ ਰੱਖ ਅਗਨੀ ਉਦਰ ਮਾਹੇ। ਸੁਣ ਕੈ ਜਮ ਕੇ ਦੂਤ ਨਾਏ, ਤੇਰੇ ਛੱਡ ਜਾਹੇ। ਭਉ ਜਲ ਬਿਕਮ ਅਸਗਾਹੋ, ਗੁਰ ਸ਼ਬਦੀ ਪਾਰ ਪਾਹੇ। ਜਿਨ ਕੋ ਲੱਗੀ ਪਿਆਸ, ਅੰਮ੍ਰਿਤ ਸੇ ਖਾਹੇ। ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਸਭ ਸਹਿਨੋ ਕਿਰਪਾਲ ਸੰਭਾਲੇ ਸਾਹੇ ਸਾਹੇ। ਬਿਰਥਾ ਕੋਇ ਨ ਜਾਏ, ਜੇ ਆਵੈ ਤੁਧਿ ਆਏ। ਸਲੋਕ ਮਹੱਲਾ ਪੰਜਵਾਂ। ਅੰਤਰ ਗੁਰ ਆਰਾਧਣਾ, ਜਿਹਵਾਂ ਜਪ ਗੁਰ ਨਾਵ। ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਵ। ਸਤਿਗੁਰ ਸੇ ਤੀਰਤਿਆ, ਦਰਗਹਿ ਪਾਈਐ ਠਾਉ। ਕਹੁ ਨਾਨਕ ਕਿਰਪਾ ਕਰੇ, ਜਿਸ ਨੂੰ ਇਹ ਵੱਥ ਦੇ। ਜਗ ਮਹਿ ਉੱਤਮ ਕਾਢੀਐ, ਵਿਰਲੇ ਕੇਈ ਕੇ ਮਹੱਲਾ ਪੰਜਵਾਂ। ਰੱਖੇ ਰੱਖਣ ਹਾਰ ਆਪ ਉਬਾਰਿਨ, ਗੁਰ ਕੀ ਪੈਰੀ ਪਾਏ ਕਾਜ ਸਵਾਰਿਨ। ਹੋਆ ਆਪ ਦਇਆਲ, ਮਨੁ ਨਾ ਵਿਸਾਰਿਨ। ਸਾਧ ਜਨਾ ਕੈ ਸੰਗ ਭਵ ਜਲ ਤਾਰਿਨ। ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਿਨ। ਤਿਸ ਸਾਹਿਬ ਕੀ ਟੇਕ, ਨਾਨਕ ਮਨੈ ਮਾਹੇ। ਜਿਸ ਸਿਮਰਤ ਸੁਖ ਹੋਏ, ਸਗਲੇ ਦੁਖ ਜਾਏ।

ਸ਼੍ਰੀ ਵਾਹਿਗੁਰੂ ਜੀ ਅਰਦਾਸ, ਸਿੱਖ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰਿ ਗੋਬਿੰਦ ਨਾਉ ਸਿਮਰਾਉ ਸ਼੍ਰੀ ਹਰਿ ਰਾਇ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਾਉਣ ਦਿਆ ਵੇਧਾਏ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਲਗੀਧਰ ਜੀ ਪਿਤਾ, ਪੰਥ ਦੇ ਵਾਲੀ, ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਾਗਤੀ ਜੋ ਜ਼ਾਹਰਾ ਜ਼ਹੂਰ ਹਾਜ਼ਰਾ ਜ਼ੂਰ, ਸਰਬ ਕਲਾ ਭਰਪੂਰ, ਸਭ ਥਾਈ ਹੋਏ ਸਹਾਇ। ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜ਼ੋਰਾਵਰ ਸਿੰਘ ਜੀ, ਸਾਹਿਬ ਫਤਿਹ ਸਿੰਘ ਜੀ, ਪੰਜ ਪਿਆਰਿਓ, 40 ਮੁਕਤਿਓ, ਸਰਬ ਸ਼ਹੀਦੋ ਮਰੀਦੋ, ਸੱਚਿਆਰਿਓ ਪਿਆਰਿਓ, ਸਭ ਥਾਈ ਹੋਏ ਸਹਾਇ। ਸਲੋਕ ਮਹੱਲਾ ਦੂਜਾ, ਆਪੇ ਜਾਣੇ ਕਰੇ ਆਪ, ਆਪੇ ਆਣੇ ਰਾਸ, ਤਿਸੈ ਅੱਗੇ ਨਾਨਕਾ ਖਲੈ ਕੀਚੇ ਅਰਦਾਸ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ। ਸਰਬ ਸਮੂਹ ਖਾਲਸੇ ਜੀ ਕੀ ਅਰਦਾਸ ਸ਼੍ਰੀ ਵਾਹਿਗੁਰੂ ਜੀ ਕੇ ਪਾਸ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ, ਬਿਰਦ ਕੀ ਪੈਜ ਰਹੇ ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕਾ ਮਨ ਨੀਵਾ ਮਤ ਉੱਚੀ, ਮਤ ਪਤਕਾ ਰਾਖਾ ਆਪ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ, ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਖ ਦੇਖ ਫਤਿਹ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ। ਖਾਲਸੇ ਜੀ ਕੋ ਨਾਮ ਦਾਨ, ਸਿੱਖੀ ਦਾਨ, ਗੁਰਮਤਿ ਦਾਨ, ਬੁੱਧ ਬਵੇਕ ਰਹਿਤ ਰਿਛਾ ਦਾਨ। ਖਾਲਸੇ ਜੀ ਕੋ ਸ਼੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ, ਦਰਸ਼ਨ ਦਾਰ ਮੇਲੇ ਬੋਲੋ ਜੀ। ਸ਼੍ਰੀ ਅਕਾਲ ਤਖਤ ਸਾਹਿਬ ਜੀ, ਸੰਤੋਖ ਸਰ ਜੀ, ਬਵੇਕ ਸਰ ਜੀ, ਰਾਮ ਸਰ ਜੀ, ਕੌਲ ਸਰ ਜੀ, ਤਰਨ ਤਾਰਨ ਜੀ, ਤਪਿਆਨੇ ਜੀ, ਖਡੂਰ ਜੀ, ਗੁਰੂ ਕੀ ਬੌਲੀ, ਸ਼੍ਰੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ, ਦਰਸ਼ਨ ਦਾਰ ਮੇਲੇ ਬੋਲੋ ਜੀ। ਥੰਮ ਜੀ, ਨਨਕਾਣੇ ਜੀ, ਕਰਤਾਰਪੁਰ ਜੀ, ਬਾਬੇ ਨਾਨਕ ਡੇਹਰੇ ਜੀ, ਤਖਤ ਕੇਸਗੜ੍ਹ ਸਾਹਿਬ, ਆਨੰਦਪੁਰ ਜੀ, ਕੀਰਤਪੁਰ ਜੀ, ਪਾਤਾਲਪੁਰ ਜੀ, ਲਖਨੌਰ ਜੀ, ਚਮਕੌਰ ਜੀ, ਫਤਿਹਗੜ੍ਹ ਸਾਹਿਬ ਜੀ, ਦਮਦਮਾ ਸਾਹਿਬ ਜੀ, ਧਮਤਾਨ ਜੀ, ਮੁਕਤਸਰ ਜੀ, ਪੌਂਟੇ ਜੀ, ਤਖ਼ਤ ਪਟਨਾ ਸਾਹਿਬ, ਹਰਿਮੰਦਰ ਦਿੱਲੀ, ਮਹਿਸ਼ੀਸ਼ਗੰਜ, ਰਕਾਬਗੰਜ, ਬਾਲਾ ਸਾਹਿਬ, ਬੰਗਲਾ ਸਾਹਿਬ, ਸੱਤੋ ਝੰਡਿਆ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੀ। ਭਗੌੜ ਸਾਹਿਬ ਜੀ, ਪੰਜੇ ਸਾਹਿਬ ਜੀ, ਕਪਾਲ ਮੋਚਨ ਜੀ, ਰਣ ਮੋਚਨ ਜੀ, ਨਾਨਕ ਮੱਤੇ ਜੀ, ਤਿਲਗਨ ਜੀ, ਨਾਨਕ ਜੀਰਾ ਜੀ, ਸ਼ਿਕਾਰਘਾਟ ਜੀ, ਹੀਰਾਘਾਟ ਜੀ, ਮਾਤਾ ਸਾਹਿਬ ਦੇਵਾਂ ਜੀ, ਸੰਗਤ ਸਾਹਿਬ ਜੀ, ਮਾਲਟੇਕੜੀ ਸਾਹਿਬ ਜੀ, ਬਸਮਤ ਨਗਰ, ਦਮਦਮਾ ਸਾਹਿਬ ਜੀ, ਬੰਦਾ ਘਾਟ ਜੀ, ਨਗੀਨਾ ਘਾਟ ਜੀ, ਸ਼੍ਰੀ ਗੰਗਾ ਜੀ, ਗੋਦਾਵਰੀ ਜੀ, ਕੇਸ਼ਨਾ, ਦਰਸ਼ਨ ਦਾਰ ਮੇਲੇ ਬੋਲੋ ਜੀ। ਸਰਬ ਸਮੂਹ ਖਾਲਸੇ ਜੀ ਕੋ ਨਗਾਰਿਆਂ, ਨਿਸ਼ਾਨ ਸਾਹਿਬਾਂ, ਸੰਜਗਤ ਤਖ਼ਤ ਸੱਚਖੰਡ, ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੀ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ, ਬੋਲੋ ਜੀ, ਬੋਲੋ, ਬੋਲੋ ਜੀ, ਸ਼੍ਰੀ ਵਾਹਿਗੁਰੂ ਜੀ। ਗੁਰੂ ਗਰੀਬ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਸ਼ਬਦ ਬਾਣੀ, ਕੀਰਤਨ ਚੌਕੀ, ਸੋਧਰ ਰਹਿਰਾ ਸਾਹਿਬ ਜੀ ਕੀ ਅਰਦਾਸ, ਅਖਰ ਵਾਧਾ ਘਾਟਾ ਭੂਲ ਚੁੱਕ ਮਾਫ ਕਰਨਾ, ਬਾਣੀ ਸੱਚ ਖੰਡ ਵਿੱਚ ਪ੍ਰਵਾਨ ਕਰਨਾ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ, ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇਬੰਦ ਹੋਣ, ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬਤ ਕਾ ਭਲਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।